ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਆ ਕੇ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੁਤਨੀ ਸਿਆ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰ ਜੋਗੇ ਨੇ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰਕਾ ਇਤਿਹਾਸ ਨੂੰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਵੰਦਨਾ, ਤਰ ਕਰ ਤਰ ਪਰਮਾਥ

ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੀਗ ਬਹਾਦਰ ਚੰਦ।

जिसमें अमृत ज्ञान है, मैणिक भगत वैराग्य।

0: ਇੱਕ ਸੁੰਦਰ ਪਰਿਅੰਕ ਦਿਸਾਇਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤੀ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਪਹਿਲੇ ਪੈਰ ਦੇ ਸਜੇ ਦੀਵਾਨ ਵਿੱਚ ਹਾਜ਼ਰੀ ਪਾ ਰਹੇ ਸਤਸੰਗੀ ਜਾਨੋ, ਗੁਰੂ ਨੇ ਤਰਸ ਕੀਤਾ ਹੈ ਇਹ ਜੋ ਸਾਨੂੰ ਮਨੁੱਖਾ ਜੀਵਨ ਮਿਲਿਆ ਇਹਦੀ ਸਫਲਤਾ ਵਾਸਤੇ ਕੁਝ ਘੜੀਆਂ ਸਤਸੰਗਤ ਕਰਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਗੁਰੂ ਚਰਣਾਂ ਵਿੱਚ ਹਾਜ਼ਰੀ ਭਰਦੇ ਹਾਂ, ਇਸ ਮਨੁੱਖਾ ਜੀਵਨ ਦਾ ਲਾਹ ਖੱਟਦੇ ਹਾਂ, ਗੁਰੂ ਕਰਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਆਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਰਸਪਿੰਨੇ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗੁਰੂ ਇਤਿਹਾਸ ਦੁਆਰਾ ਗੁਰੂ ਕੀ ਚਰਣਾਂ ਵਿੱਚ ਹਾਜ਼ਰੀ ਦਵਾਈਏ। ਕੱਲ੍ਹ ਦੀ ਦੀਵਾਨ ਵਿੱਚ ਆਪ ਜੀ ਨੇ ਇਹ ਪ੍ਰਸੰਗ ਸਰਵਣ ਕੀਤਾ ਸੀ। ਬਾਦਸ਼ਾਹ ਜਹਾਂਗੀਰ ਨੂੰ ਜਦੋਂ ਨਜੂਮੀਏ ਨੇ ਦੱਸਿਆ ਕਿ ਤੁਹਾਡੀ ਧੀ ਸਾੜ ਸਤੀ ਆਈ ਹੈ, ਇਹ ਗੱਲ ਸੁਣ ਕੇ ਸਤਸੰਗ ਜੀ ਬਾਦਸ਼ਾਹ ਬਹੁਤ ਚਿੰਤਾ ਦੇ ਵਿੱਚ ਗਲਤਾਨ, ਖਾਣਾ ਪੀਣਾ ਵੀ ਭੁੱਲ ਗਏ ਹੈ। ਵਾਰ ਵਾਰ ਜਿਹੜੀ ਇਹਦੀ ਨੌਕਰ ਸਾਹਿਬ ਉਹਨਾਂ ਨੇ ਕਿਹਾ ਥੋੜ੍ਹਾ ਜਿਹਾ ਭੋਜਨ ਛਕਿਆ ਅਤੇ ਹਾਥੀ 'ਤੇ ਅਸਰਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਆਇਆ। ਸਤਿਗੁਰੂ ਜੀ ਦੇ ਕੋਲ ਜਦੋਂ ਆਇਆ ਪਹਿਲਾਂ ਵਰਗੀ ਠਾਠ ਬਾਠ ਨਹੀਂ, ਪਹਿਲਾਂ ਵਰਗਾ ਇਹਦਾ ਚਿਹਰਾ ਨਹੀਂ, ਅੱਖਾਂ ਨਹੀਂ, ਸਰੀਰ ਦੇ ਹਾਵ ਭਾਵ ਬਦਲੇ ਹੋਏ ਨੇ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਪਾਸ ਬੈਠਾ ਹੈ ਬੜਾ ਦੀਨ ਜਿਹਾ ਬਣ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਬਾਦਸ਼ਾਹ ਕੀ ਗੱਲ ਹੋਈ, ਕੋਈ ਨੁਕਸਾਨ ਹੋ ਗਿਆ? ਜਦੋਂ ਸਤਿਗੁਰੂ ਜੀ ਨੇ ਇਸ ਨੂੰ ਪੁੱਛਿਆ ਕਹਿਣ ਲੱਗਾ ਮਹਾਰਾਜ ਬੜੀ ਅਸਮੰਜਸ ਗੱਲ ਬਣ ਗਈ ਹੈ। ਮਹਾਰਾਜ ਕਹਿੰਦੇ ਕੀ ਗੱਲ? ਮਹਾਰਾਜ ਦੱਸਣਾ ਵੀ ਜ਼ਰੂਰੀ ਬਣਦਾ, ਜੇ ਨਹੀਂ ਦੱਸਦਾ ਤੇ ਤਾਂ ਵੀ ਮਰਦਾ ਹਾਂ। ਮੈਂ ਇਹਨਾਂ ਨਜੂਮੀਏ ਨੇ ਦੱਸਿਆ ਕਿ ਮੇਰੀ ਧੀ ਸਾੜ ਸਤੀ ਆਈ ਹੈ। ਮਹਾਰਾਜ ਇਹਦੀ ਗੱਲ ਸੁਣ ਕੇ ਸਮਝ ਗਏ ਕਿ ਚੰਦੂ ਦੀ ਸਾਰੀ ਚਾਲ ਹੈ। ਇਹਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਇਹ ਵਚਨ ਕਹੇ ਨੇ ਕਿ ਜਿਹਦੇ 'ਤੇ ਆਈ ਹੈ ਉਹਦੇ ਕੋਲੋਂ ਆਪਣੇ ਬਚਾਅ ਵਾਸਤੇ ਕੋਈ ਯਤਨ ਨਹੀਂ ਹੋਵੇਗਾ। ਠੀਕ ਹੈ, ਤੈਨੂੰ ਦੱਸਿਆ ਉਹਨਾਂ ਨੇ ਕਿ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਤੇਰੇ ਭਲੇ ਵਾਸਤੇ 40 ਦਿਨ ਜਾਪ ਕਰੀਏ, ਜ਼ਰੂਰ ਕਰਾਂਗੇ, ਪਰ ਜਿਹਦੇ 'ਤੇ ਇਹ ਮਾੜਾ ਸਮਾਂ ਆਇਆ ਨਾ ਉਹਦੇ ਕੋਲ ਕੋਈ ਹੁਣ ਯਤਨ ਨਹੀਂ ਹੋਵੇਗਾ। ਉਹਨੂੰ ਜਦੋਂ ਕਾਲ ਆਪਣਾ ਖਾਜਾ ਬਣਾਵੇਗਾ ਨਾ ਉਦੋਂ ਬੜੀ ਭੈੜੀ ਮੌਤ ਉਹ ਮਰੇਗਾ। ਇਤਿਹਾਸਕ ਸਤਿਗੁਰੂ ਜੀ ਨੇ ਵਚਨ ਕਹੇ ਨੇ ਕਿ ਅਸੀਂ ਤੇਰੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਜਾਪ ਕਰਾਂਗੇ। ਉਸੇ ਵੇਲੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਦਾ ਜਿਹੜਾ ਜੇਲਰ ਸੀ ਉਸ ਨੂੰ ਚਿੱਠੀ ਲਿਖੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਤੇਰੇ ਪਾਸ ਗਵਾਲੀਅਰ ਦੇ ਕਿਲੇ ਵਿੱਚ ਆ ਰਹੇ ਨੇ, ਉਹਨਾਂ ਦੇ ਰਹਿਣ ਵਾਸਤੇ ਸੋਹਣੀ ਜਗ੍ਹਾ ਸੋਹਣਾ ਪ੍ਰਬੰਧ ਕੀਤਾ ਜਾਵੇ। ਇੱਧਰ ਹੁਣ ਸਤਿਗੁਰੂ ਜੀ ਨੇ ਨਾਲ 5 ਗੁਰਸਿੱਖ ਲਏ ਨੇ। ਸਵੇਰ ਹੁੰਦਿਆਂ ਸਾਰ ਗਵਾਲੀਅਰ ਦੇ ਕਿਲ੍ਹੇ ਦੇ ਕੋਲ ਗਏ ਨੇ। ਚਿੱਠੀ ਪੜ੍ਹ ਕੇ ਹਰਦਾਸ, ਜੋ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਨੂੰ ਯਾਦ ਕਰ ਰਿਹਾ ਸੀ, ਦਰਸ਼ਨਾਂ ਦੀ ਤੰਗ ਕਰਕੇ ਬੈਠਾ ਸੀ। ਜਦੋਂ ਉਹਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਇੱਥੇ ਆ ਰਹੇ ਨੇ, ਬੜਾ ਖੁਸ਼ ਹੈ, ਉਡੀਕ ਕਰ ਰਿਹਾ ਸਤਿਗੁਰੂ ਜੀ ਦੀ, ਸਤਿਗੁਰੂ ਜੀ ਗਏ ਨੇ। ਉੱਠ ਕੇ ਬੜਾ ਸਤਿਕਾਰ ਕੀਤਾ, ਬੜਾ ਪਿਆਰ ਕੀਤਾ, ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਲੈ ਕੇ ਗਿਆ ਹੈ। ਇੱਥੇ ਤੱਕ ਆਪਾਂ ਕੱਲ੍ਹ ਇਹ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ, ਆਹ ਬੜੀ ਪਿਆਰ ਦੇ ਨਾਲ ਗੁਰੂ ਕੇ ਚਰਣਾਂ ਵਿੱਚ ਗੁਰੂ ਇਤਿਹਾਸ ਦੁਆਰਾ ਹਾਜ਼ਰੀ ਲਵਾਈਏ ਜੀ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਸੁੰਦਰ ਪਰਿਅੰਕ ਦਸਾਇਓ।
1: ਸਤਸੰਗਤ ਜੀ, ਜਦੋਂ ਹਰਦਾਸ ਦਰੋਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਲੈ ਕੇ ਗਿਆ, ਜਿੱਥੇ ਬਹਿਣ ਵਾਸਤੇ ਰਹਿਣ ਵਾਸਤੇ ਪ੍ਰਬੰਧ ਕੀਤਾ ਹੈ ਨਾ, ਸਤਿਗੁਰੂ ਜੀ ਦੇ ਬੈਠਣ ਵਾਸਤੇ ਇੱਕ ਸੋਹਣਾ ਪਲੰਗ ਉੱਥੇ ਲਾਇਆ ਹੈ।
0: ਆਸ ਤਰਨ ਸੋ ਨੀਕੇ ਛਾਇਓ।
1: ਉਸ ਪਲੰਗ ਦੇ ਉੱਪਰ ਸੋਹਣੀ ਵਿਛਾਈ ਕੀਤੀ ਹੈ, ਸੋਹਣਾ ਵਸਤਰ, ਸੋਹਣੇ ਜਿੰਨੇ ਵੀ ਕੱਪੜੇ ਨੇ ਨਾ, ਬਿਸਤਰਾ ਜਿਹੜਾ ਹੈ ਉਹ ਸੋਹਣਾ ਵਿਛਾਇਆ ਹੈ।
0: ਇਸ ਪਰ ਬੇਨਤੀ ਭਾਖ ਬਿਠਾਏ।
1: ਬੇਨਤੀ ਕਰਕੇ ਸਤਿਗੁਰੂ ਜੀ ਨੂੰ ਉਸ ਸੋਹਣੇ ਆਸਣ ਦੀ ਦਰੋਗੀ ਹਰਦਾਸ ਨੇ ਬਿਠਾਇਆ ਹੈ।
0: ਬੈਠ ਤਰੀ ਮਨ ਬਾਂਛਤ ਪਾਈ।
1: ਤੇ ਸਤਿਗੁਰੂ ਜੀ ਉੱਥੇ ਬੈਠੇ ਨੇ, ਮਨ ਦੀ ਇੱਛਾ ਅਨੁਸਾਰ ਇਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ।
0: ਕਹਿਤ ਭਇਓ।

0: ਦੇਤ ਮਨੋਰਥ ਦਾਸ ਜੋ ਬਾਂਛੇ।
1: ਜੋ ਆਪ ਜੀ ਦਾ ਸੇਵਕ ਮੰਗਦਾ, ਜੋ ਇੱਛਾ ਕਰਦਾ, ਕਾਮਨਾ ਧਾਰਨ ਕਰਦਾ ਹੈ ਨਾ, ਉਹ ਆਪ ਜੀ ਆਪਣੇ ਸੇਵਕਾਂ ਨੂੰ ਫਲ ਦਿੰਦੇ ਹੋ, ਉਹਨਾਂ ਦੀ ਇੱਛਾ ਪੂਰੀ ਕਰਦੇ ਹੋ।
0: ਭਾਉ ਹੇਰ ਕਰ ਬਹੁਰ ਹਰਦਾਸ।
1: ਇਸ ਤਰ੍ਹਾਂ ਬੜੀ ਪਿਆਰ ਦੇ ਨਾਲ ਜਦੋਂ ਸਤਿਗੁਰੂ ਜੀ ਨੂੰ ਬੇਨਤੀਆਂ ਕੀਤੀਆਂ ਹਰਦਾਸ ਜੀ ਨੇ, ਅਤੇ ਉਹਨਾਂ ਦਾ ਪਿਆਰ ਦੇਖ ਕਰਕੇ
0: ਸ਼੍ਰੀ ਮੁਖ ਤੇ ਕੇ ਬਾਗ ਪ੍ਰਕਾਸ਼।
1: ਗਰੀਬ ਨਿਵਾਜ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਵਚਨ ਪਣੇ ਨੇ, ਉਚਾਰਨ ਕੀਤੇ ਹਨ।
0: ਗੁਰ ਘਰ ਕੇ ਜੋ ਸਰਦਾ ਧਾਰੀ।
1: ਸਤਿਗੁਰੂ ਜੀ ਕਹਿੰਦੇ ਹਰਦਾਸ ਜੀ, ਜਿੰਨੇ ਵੀ ਗੁਰੂ ਘਰ ਦੇ ਉੱਪਰ ਸ਼ਰਧਾ ਰੱਖਣ ਵਾਲੇ ਹਨ,
0: ਦੋਹੇ ਲੋਕਨ ਗਤ ਲਹਿਤ ਸੁਖਾਰੀ,
1: ਉਹਨਾਂ ਨੂੰ ਦੋਨਾਂ ਲੋਕਾਂ ਦੇ ਵਿੱਚ ਸੁੱਖ ਵਾਲੀ ਗਤੀ ਪ੍ਰਾਪਤ ਹੁੰਦੀ ਹੈ। ਉਹ ਇੱਥੇ ਵੀ ਸੁੱਖ ਪ੍ਰਾਪਤ ਕਰਦੇ ਨੇ ਤੇ ਅੱਗੇ ਵੀ ਉਹਨਾਂ ਨੂੰ ਸੁੱਖ ਮਿਲਦਾ ਹੈ।
0: ਸ੍ਰੀ ਨਾਨਕ ਜਗ ਗੁਰ ਸਭ ਮਾਲਕ।
1: ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਸੰਸਾਰ

0: ਉਸਨੂੰ ਚਾਰ ਪਦਾਰਥ ਬਖਸ਼ਿਸ਼ ਕਰ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਹਨ ਕਿ ਧਰਮ, ਅਰਥ, ਕਾਮ, ਮੋਖ, ਇਹ ਚਾਰ ਪਦਾਰਥ ਨੇ। ਇਹਨਾਂ ਵਿੱਚੋਂ ਕੋਈ ਵੀ ਪਦਾਰਥ ਗੁਰੂ ਕਾ ਪਿਆਰਾ, ਗੁਰੂ 'ਤੇ ਸ਼ਰਧਾ ਰੱਖਣ ਵਾਲਾ ਜਦੋਂ ਸਤਿਗੁਰੂ ਜੀ ਦੇ ਕੋਲੋਂ ਮੰਗਦਾ ਹੈ ਤਾਂ ਸਤਿਗੁਰੂ ਜੀ ਤਤਕਾਲ ਹੀ ਉਸ ਨੂੰ ਚਾਰੇ ਹੀ ਪਦਾਰਥ ਬਖਸ਼ਿਸ਼ ਕਰ ਦਿੰਦੇ ਹਨ।
1: ਸੁਨਤ ਹਰਖ ਕਰ ਕੈ ਹਰਦਾਸ।
0: ਇਸ ਤਰ੍ਹਾਂ ਸਤਸੰਗਤ ਜੀ, ਸੁਨਤ ਹਰਖ ਕਰ ਕੈ ਹਰਦਾਸ, ਹਰਦਾਸ ਜੀ ਸੁਣ ਕੇ ਗੁਰੂ ਕੇ ਵਚਨ ਬੜੇ ਪ੍ਰਸੰਨ ਹੋਏ ਨੇ, ਖੁਸ਼ ਹੋਏ ਹਨ।
1: ਵਸਤੂ ਜੋ ਚਾਹੀਏ ਤੇ ਪਠੀ ਸੁਪਾਸ।
0: ਜਿਹੜੀਆਂ ਵੀ ਵਸਤੂਆਂ ਚਾਹੀਦੀਆਂ ਨੇ, ਜੋ ਵੀ ਪਦਾਰਥ ਚਾਹੀਦਾ ਹੈ, ਸਾਰੇ ਸਤਿਗੁਰੂ ਜੀ ਦੇ ਪਾਸ

0: ਉਮਰ ਕੈਦ ਦੀ ਸਜ਼ਾ ਮਿਲੀ ਸੀ, ਜਿਹਨਾਂ ਨੇ ਸਾਰੀ ਉਮਰ ਹੀ ਇਸ ਕਿਲ੍ਹੇ ਦੇ ਵਿੱਚ ਬਤੀਤ ਕਰਨੀ ਸੀ, ਕੈਦ ਕਰਕੇ ਉਹਨਾਂ ਨੇ ਕੱਟਣੀ ਸੀ।
1: ਕਬੂ ਨਾ ਛੋਡਣ ਜਿਨਕੋ ਹੋਈ,
0: ਜਿਹਨਾਂ ਨੂੰ ਕਦੇ ਵੀ ਸਤਸੰਗ ਜੀ ਇਸ ਕੈਦ ਵਿੱਚੋਂ ਛੱਡਿਆ ਨਹੀਂ ਸੀ ਜਾਣਾ, ਜਿਹਨਾਂ ਨੂੰ ਕਦੇ ਵੀ ਇਹ ਤੋਂ ਇਸ ਕਿਲ੍ਹੇ ਤੋਂ ਬਾਹਰ ਨਹੀਂ ਸੀ ਕੱਢਿਆ ਜਾਣਾ।
1: ਕਿਸੇ ਦੁਰਗ ਮਹਿ ਗੇਰਤ ਸੋਈ,
0: ਇਸੇ ਹੀ ਕਿਲ੍ਹੇ ਵਿੱਚ ਉਹ ਜਿਹੜੇ ਰਾਜੇ ਨੇ ਮੇਨ ਜਿਹੜੇ 52 ਨੇ, ਵੈਸੇ ਤਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਹੋਰ ਵੀ ਇੱਥੇ ਬੇਅੰਤ ਰਾਜੇ ਸਨ, ਜਿਹੜੇ 52 ਰਾਜੇ ਨੇ ਜਿਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਚੋਲੇ ਦੇ ਪੱਲੀ ਫੜਾ ਕੇ ਇਸ ਕੈਦ ਦੇ ਵਿੱਚੋਂ ਮੁਕਤ ਕੀਤਾ ਹੈ ਗਵਾਲੀਅਰ ਦੇ ਕਿਲ੍ਹੇ ਵਿੱਚੋਂ। ਉਹਨਾਂ ਦਾ ਵਿਸ਼ੇਸ਼ ਕਰਕੇ ਇੱਥੇ ਜ਼ਿਕਰ ਆਉਂਦਾ ਹੈ, ਇਸ ਕਿਲ੍ਹੇ ਦੇ ਵਿੱਚ ਹੋਰ ਵੀ ਬੜੇ ਰਾਜੇ ਨੇ ਜਿਹਨਾਂ ਨੂੰ ਉਮਰ ਕੈਦ ਹੋਈ ਹੈ ਅਤੇ ਜਿਹਨਾਂ ਨੂੰ ਛੁੱਟਣ ਦੀ ਆਸ ਨੇ, ਜਿਹੜੇ ਕਦੀ ਇਸ ਕਿਲ੍ਹੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ।
1: ਸੁਣੀ ਸਭਨ ਸਤਿਗੁਰ ਇਤਿਹਾਈ,
0: ਜਦੋਂ ਉਹਨਾਂ ਸਾਰਿਆਂ ਰਾਜਿਆਂ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਇਸ ਕਿਲ੍ਹੇ ਵਿੱਚ ਆਏ ਹਨ,
1: ਭਏ ਆਨੰਦ ਮਨੋ ਛੁਟਕਾਈ,
0: ਬਹੁਤ ਸੁਣ ਕੇ ਇੰਨਾ ਖੁਸ਼ ਹੋਏ ਆ, ਬੜਾ ਆਨੰਦ ਪ੍ਰਾਪਤ ਕੀਤਾ, ਇੰਨੀ ਖੁਸ਼ੀ ਹੋਈ ਕਿ ਜਿਵੇਂ ਉਹਨਾਂ ਨੂੰ ਕੈਦ ਵਿੱਚੋਂ ਸਤਿਗੁਰੂ ਜੀ ਨੇ ਮੁਕਤ ਕਰਵਾ ਦਿੱਤਾ ਹੋਵੇ। ਸਤਿਗੁਰੂ ਜੀ ਮੁਕਤ ਕਰਵਾਉਣ ਵਾਸਤੇ ਆਏ ਹੈ, ਪਰ ਸਤਿਗੁਰੂ ਜੀ ਦੇ ਆਉਣ ਦੀ ਖੁਸ਼ੀ ਇੰਨੀ ਹੈ ਕਿ ਜਿਵੇਂ ਉਹ ਇਸ ਕੈਦ ਵਿੱਚੋਂ ਬਾਹਰ ਨਿਕਲ ਗਏ ਹੋਣ, ਜਿਵੇਂ ਉਹਨਾਂ ਦੀ ਕੈਦ ਮੁੱਕ ਗਈ ਹੋਵੇ।
1: ਕਰ ਜੋਰੀ ਸਭ ਹੀ ਤਹਿ ਆਏ,
0: ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਨੇ ਨਾ, ਦਰਸ਼ਨ ਕਰਨ ਵਾਸਤੇ ਆਏ ਹਨ।
1: ਗੁਰ ਕੋ ਦਰਸ ਕੀਨ ਸੁਖ ਪਾਏ,
0: ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਸੁਖ ਪ੍ਰਾਪਤ ਕੀਤਾ ਹੈ।
1: ਸਭ ਕੀ ਉੱਪਰ ਵਸਤਰ ਮਲੀਨਾ,
0: ਸਾਰੇ ਜਿਹੜੇ ਰਾਜੇ ਨੇ ਨਾ, ਹੈ ਤਾਂ ਰਾਜੀ ਪਰ ਹੁਣ ਇਹਨਾਂ ਨੂੰ ਕੈਦ ਵਿੱਚ ਪਾਇਆ ਹੋਇਆ, ਇਹਨਾਂ ਦੇ ਸਰੀਰ ਦੇ ਉੱਪਰ ਜਿੰਨੇ ਵੀ ਕੱਪੜੇ ਨੇ ਬੜੇ ਮੈਲੇ ਹਨ।
1: ਤਨ ਤੇ ਦੁਰਲਭ ਚਿੰਤਾ ਪੀਨ,
0: ਸਰੀਰ ਕਮਜ਼ੋਰ ਨੇ, ਮਨ ਵਿੱਚ ਬਹੁਤ ਜ਼ਿਆਦਾ ਚਿੰਤਾ ਹੈ।
1: ਇਸ ਸਮਸਮਹਿ ਜੂਕ ਕਨੇਰੀ,
0: ਸਤਸੰਗਤ ਜੀ ਕੈਦ ਹੈ ਹੀ ਐਸੀ ਭੈੜੀ, ਜਿਹਨਾਂ ਨੂੰ ਉਮਰ ਕੈਦ ਹੁੰਦੀ, ਜਾਂ ਅੱਜ ਵੀ ਜਿਹੜੇ ਆਪਣੇ ਸੰਘਰਸ਼ੀ ਯੋਧੇ ਕੈਦ ਕੱਟ ਰਹੇ ਨੇ ਨਾ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਈਰਖਾਵਸ ਕਰਕੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਰਦੀਆਂ, ਨਾ ਉਹਨਾਂ ਨੂੰ ਚੰਗਾ ਖਾਣ ਵਾਸਤੇ, ਨਾ ਚੰਗਾ ਪਾਉਣ ਵਾਸਤੇ ਦਿੰਦੀਆਂ ਨੇ। ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਸੂਰਮਿਆਂ ਨੂੰ, ਯੋਧਿਆਂ ਨੂੰ ਕੈਦ ਦੇ ਵਿੱਚ ਹੀ ਖਤਮ ਕੀਤਾ ਜਾਵੇ, ਉਹਨਾਂ ਦੀ ਸੋਚ ਜਿਹੜੀ ਹੈ ਨਾ, ਪੰਥਕ ਸੋਚ ਜਿਹੜੀ ਹੈ, ਸੰਘਰਸ਼ੀ ਸੋਚ ਜਿਹੜੀ ਹੈ, ਉਹਨੂੰ ਜੇਲ੍ਹ ਵਿੱਚ ਹੀ ਖਤਮ ਕਰ ਦਿੱਤਾ ਜਾਵੇ ਉਹਨਾਂ ਦੇ ਨਾਲ ਨਾਲ। ਇਸੇ ਤਰ੍ਹਾਂ ਇਹ ਵਾਯੂਧਾਰ ਦੇ ਜਿਹੜੇ ਰਾਜੇ ਸਨ, 52 ਰਾਜੇ ਸਨ, ਇਹਨਾਂ ਨੇ ਬਾਦਸ਼ਾਹ ਜਹਾਂਗੀਰ ਦੀ ਵਿਰੋਧਤਾ ਕੀਤੀ, ਇਸ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਫੜ ਕੇ ਕੈਦ ਵਿੱਚ ਪਾ ਦਿੱਤਾ, ਨਾਲ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਫਿਰ ਉਹਨਾਂ ਦਾ ਜਿਹੜਾ ਖਾਣਾ ਦਾਣਾ ਸੀ ਉਹ ਵੀ ਇਹੋ ਜਿਹਾ ਉਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ, ਉਹਦੇ ਵਿੱਚ ਜ਼ਹਿਰ ਮਿਲਾ ਕੇ ਉਹਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਕਿ ਹੌਲੀ ਹੌਲੀ ਜਿਹੜੀ ਉਹ ਜ਼ਹਿਰ ਇਹਨਾਂ ਦੇ ਸਰੀਰ ਨੂੰ ਖਤਮ ਕਰ ਦੇਵੇ। ਇਹਨਾਂ ਦੇ ਸਰੀਰ ਬੜੇ ਕਮਜ਼ੋਰ ਨੇ, ਬੜੀ ਚਿੰਤਾ ਵਿੱਚ ਇਹ ਗਲਤਾਨ ਨੇ, ਸਰੀਰ ਦੇ ਕੱਪੜੇ ਜਿਹੜੇ ਨੇ ਬੜੇ ਮੈਲੇ ਨੇ, ਕੇਸਾਂ ਵਿੱਚ ਜੂਆਂ ਪਈਆਂ ਨੇ, ਅਤੇ ਦਾੜਾ ਜਿਹੜਾ ਸ਼ਮਸ਼ ਉਹ ਦਾੜੇ ਵਿੱਚ ਵੀ ਇਹਨਾਂ ਦੇ ਜੂਆਂ ਪਈਆਂ ਹਨ,
1: ਆਇਨ ਪਰੀ ਪੀਨ ਹੀ ਬੇਰੀ,
0: ਅਤੇ ਇਹਨਾਂ ਦੇ ਪੈਰਾਂ ਦੇ ਵਿੱਚ ਬੜੀਆਂ ਸਖਤ ਭਾਰੀਆਂ ਬੇੜੀਆਂ ਪਾਈਆਂ ਹਨ।
1: ਜੀਰਨ ਪੱਟ ਤਨ ਧਾਰਨ ਕਰੀ,
0: ਪੁਰਾਣੇ ਕੱਪੜੇ ਇਹਨਾਂ ਨੇ ਸਰੀਰ ਦੇ ਉੱਪਰ ਧਾਰਨ ਕੀਤੇ ਹਨ।
1: ਮੁਕਤ ਹੋਣ ਕੀ ਆਸ ਨਾ ਧਰੀ,
0: ਤੇ ਕਦੇ ਵੀ ਇਹਨਾਂ ਨੂੰ ਇੱਥੋਂ ਮੁਕਤ ਹੋਣ ਦੀ ਆਸ ਨਹੀਂ ਹੈ, ਕਿਸੇ ਨੇ ਵੀ ਆਪਣੇ ਮਨ ਵਿੱਚ ਇਹ ਨਹੀਂ ਆਸ ਰੱਖੀ ਕਿ ਅਸੀਂ ਇਸ ਕਿਲ੍ਹੇ ਦੇ ਵਿੱਚੋਂ ਕਿਤੇ ਬਾਹਰ ਜਾਵਾਂਗੇ।
1: ਵਿਛੜੇ ਪਰਿਵਾਰ ਆਦੇਸ਼,
0: ਆਪਣੇ ਪਰਿਵਾਰ ਨਾਲੋਂ, ਆਪਣੇ ਦੇਸ਼ ਨਾਲੋਂ, ਰਾਜ ਭਾਗ ਦੇ ਨਾਲੋਂ ਇਹ ਵਿਛੜ ਚੁੱਕੇ ਹਨ।
1: ਇਸ ਦਿਨ ਜਿਨਹੋ ਕਲੇਸ਼ ਵਿਸ਼ੇਸ਼,
0: ਜਿਹਨਾਂ ਦਾ ਦਿਨ ਰਾਤ ਸਾਰਾ ਜਿਹੜਾ ਜੀਵਨ ਹੈ ਨਾ ਉਹ ਦੁੱਖ ਕਲੇਸ਼ ਦੇ ਵਿੱਚ ਬਤੀਤ ਹੁੰਦਾ ਹੈ, ਦੁੱਖ ਦੇ ਵਿੱਚ ਹੀ ਇਹਨਾਂ ਦੀ ਦਿਨ ਅਤੇ ਰਾਤ ਬਤੀਤ ਹੁੰਦੀ ਹੈ।
1: ਜਰਾ ਸਿੰਧ ਜਿਮ ਰਾਜੀ ਗਹੀ,
0: ਉਦਾਹਰਨ ਦਿੱਤੀ ਹੈ ਕਵੀ ਜੀ ਨੇ ਕਿ ਜਿਵੇਂ ਜਰਾ ਸਿੰਧ ਰਾਜਾ ਜਿਹੜਾ ਹੈ ਨਾ, ਉਹਨੇ

0: ਵੇਖਿਆ ਅਤੇ ਬੜੀ ਆਨੰਦਿਤ ਹੋਏ, ਉਹਨਾਂ ਨੂੰ ਵੀ ਜਿਉਣ ਦੀ ਆਸ ਨਜ਼ਰ ਆਈ।
1: ਤਿਮ ਸਭ ਪਿੱਖ ਸ਼੍ਰੀ ਹਰਗੋਬਿੰਦ।
0: ਇਸੇ ਤਰ੍ਹਾਂ ਇਹ ਗਵਾਲੀਅਰ ਦੇ ਕਿਲ੍ਹੇ ਵਿੱਚ ਜਿਹੜੇ ਰਾਜੇ ਸਨ, ਜਦੋਂ ਉਹਨਾਂ ਨੇ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਰਸ਼ਨ ਕੀਤੇ ਨੇ ਨਾ, ਉਹਨਾਂ ਦੇ ਮਨ ਵਿੱਚ ਵੀ ਬੜੀ ਖੁਸ਼ੀ ਹੋਈ ਹੈ।
1: ਨਾਮ ਕਿਰਿਆ ਯੋਗ ਕੀ ਮਾਨਿੰਦ।
0: ਦੋਵਾਂ ਦੀ ਇੱਧਰ ਜਿਹੜੀ ਨਾਮ ਅਤੇ ਕਿਰਿਆ ਹੈ, ਜਿਹੜੀ ਪਿੱਛੇ ਗੱਲ ਕੀਤੀ ਜਰਾ ਸਿੰਘ ਰਾਜੇ ਦੀ, ਕ੍ਰਿਸ਼ਨ ਜੀ ਦੀ, ਇੱਧਰ ਹੁਣ ਗਵਾਲੀਅਰ ਦੇ ਕਿਲ੍ਹੇ ਵਿੱਚ 52 ਜਿਹੜੇ ਰਾਜੇ ਨੇ, ਹੋਰ ਜਿਹੜੇ ਰਿਆਸਤ ਦੇ ਰਾਜੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ, ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇੱਥੇ ਆਇਆ ਸੁਣਿਆ ਜਾਂ ਇਹਨਾਂ ਦੇ ਦਰਸ਼ਨ ਕੀਤੇ ਨੇ, ਅਤੇ ਬੜੀ ਖੁਸ਼ੀ ਹੋਈ ਹੈ। ਦੋਵਾਂ ਦਾ ਨਾਮ ਅਤੇ ਜਿਹੜੀ ਕਿਰਿਆ ਹੈ ਨਾ, ਉਹ ਮਨਿੰਦ ਦਾ ਅਰਥ ਹੁੰਦਾ ਹੈ ਸਦਰਸ਼ ਬਰਾਬਰ ਹੈ।
1: ਦੇਖਤ ਕਿਰਿਆ ਕਿਰਪਾਲ ਬਿਸਾਲਾ।
0: ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀ ਇਹਨਾਂ 'ਤੇ ਕਿਰਪਾ ਕੀਤੀ, ਆਉਂਦਿਆਂ ਹੀ ਜਦੋਂ ਇਹ ਰਾਜੇ ਆਏ ਨਾ ਸਤਿਗੁਰੂ ਜੀ ਦੇ ਕੋਲ, ਇਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕੀਤੀ ਹੈ।
1: ਸਭ ਕੋ ਦਈ ਧੀਰ ਤਿਸ ਕਾਲਾ।
0: ਉਸ ਸਮੇਂ ਸਾਰਿਆਂ ਨੂੰ ਬੜੀ ਧੀਰਜ ਦਿੱਤੀ ਹੈ।
1: ਰਹਿਣ ਲੱਗੇ ਪੁਨ ਦੁਰਗ ਮਝਾਰੀ।
0: ਇਸ ਤਰ੍ਹਾਂ ਸਤਿਗੁਰੂ ਜੀ ਹੁਣ ਇਸ ਕਿਲ੍ਹੇ ਦੇ ਵਿੱਚ ਸਤਸੰਗ ਜੀ ਰਹਿਣ ਲੱਗੇ ਹਨ।
1: ਸਭ ਕੈ ਦਿਨ ਕੋ ਦੀਤ ਆਹਾਰੀ।
0: ਸਾਰੇ ਜਿਹੜੇ ਕੈਦੀ ਨੇ ਨਾ, ਜਿਹਨਾਂ ਨੂੰ ਚੰਗਾ ਭੋਜਨ ਨਹੀਂ ਸੀ ਮਿਲਦਾ, ਖਾਣ ਪੀਣ ਵਾਸਤੇ ਕੋਈ ਵਧੀਆ ਨਹੀਂ ਸੀ, ਸਾਰਿਆਂ ਨੂੰ ਹੀ ਹੁਣ ਸਤਿਗੁਰੂ ਜੀ ਜਦੋਂ ਆਏ ਨੇ ਨਾ, ਸਾਰਿਆਂ ਨੂੰ ਖਾਣ ਪੀਣ ਵਾਸਤੇ ਵਧੀਆ ਭੋਜਨ, ਚੰਗਾ ਜਿਹੜਾ ਪ੍ਰਬੰਧ ਹੈ ਉਹ ਸਤਿਗੁਰੂ

0: ਜਿੰਨੇ ਇੱਥੇ ਕਿਲ੍ਹੇ ਦੇ ਵਿੱਚ ਨੇ ਨਾ, ਭਾਵੇਂ ਸਿਪਾਹੀ ਨੇ ਭਾਵੇਂ ਕੈਦੀ ਨੇ, ਸਾਰਿਆਂ ਨੂੰ ਹੀ ਉਹ ਛਕਾਈ ਜਾਂਦੀ ਹੈ।
1: ਸ਼ੁਧਿਤ ਰਹਿਣ ਪਾਵੇ ਨਹ ਕੋਈ।
0: ਹੁਣ ਜਦੋਂ ਦੇ ਸਤਿਗੁਰੂ ਜੀ ਆਏ ਨਾ, ਇਸ ਕਿਲ੍ਹੇ ਵਿੱਚ ਕੋਈ ਭੁੱਖਾ ਨਹੀਂ ਰਹਿੰਦਾ। ਪਹਿਲਾਂ ਕਿਸੇ ਨੂੰ ਭੋਜਨ ਮਿਲ ਗਿਆ, ਕਿਸੇ ਨੂੰ ਨਾ ਮਿਲਿਆ, ਕੋਈ ਰੱਜ ਕੇ ਭੋਜਨ ਵੀ ਨਹੀਂ ਸੀ ਖਾਂਦਾ। ਪਰ ਹੁਣ ਸਤਿਗੁਰੂ ਜੀ ਆਏ ਨੇ, ਉਸ ਦਿਨ ਤੋਂ ਇੱਥੋਂ ਦੀ ਨਿਹਾਰ 'ਤੇ ਬਦਲ ਗਈ, ਸਭ ਦਸ਼ਾ ਜਿਹੜੀ ਹੈ ਨਾ ਉਹ ਬਦਲ ਗਈ ਹੈ, ਦਿਸ਼ਾ ਵੀ ਅਤੇ ਦਸ਼ਾ ਵੀ ਬਦਲ ਗਈ। ਇੱਥੋਂ ਦਾ ਨਕਸ਼ਾ ਹੀ ਸਤਿਗੁਰੂ ਜੀ ਨੇ ਬਦਲ ਦਿੱਤਾ ਹੈ। ਜਿਹੜੇ ਕੈਦੀ ਅੱਗੇ ਭੁੱਖੇ ਮਰਦੇ ਸਨ, ਜਿਨ੍ਹਾਂ ਨੂੰ ਬਾਹਰ ਨਿਕਲਣ ਦੀ ਕੋਈ ਆਸ ਨਹੀਂ ਸੀ, ਸਤਿਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਹੈ ਕਿ ਨਹੀਂ, ਕੋਈ ਇਹ ਕੋਈ ਵੱਡੀ ਗੱਲ ਨਹੀਂ ਹੈ, ਇਹ ਤਾਂ ਇੱਕ ਸੰਸਾਰ ਦੀ ਕੈਦ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਜੂਨਾਂ ਦੀ ਕੈਦ ਵਿੱਚੋਂ ਹੀ ਮੁਕਤ ਕਰ ਦਿੰਦੀ ਜੀਵ ਨੂੰ, ਜਿਹੜਾ ਬੜੇ ਲੰਮੇ ਸਮੇਂ ਤੋਂ ਕਈ ਜੂਨਾਂ ਵਿੱਚ ਭਟਕ ਰਿਹਾ ਹੈ, ਉਹਨਾਂ ਜੂਨਾਂ 'ਚੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਮੁਕਤ ਕਰ ਦਿੱਤਾ ਹੈ। ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਸਤਿਗੁਰੂ ਜੀ ਇੱਥੇ ਆਏ ਨੇ, ਲੰਗਰ ਪ੍ਰਸ਼ਾਦ ਚੱਲਦਾ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੁੰਦੀਆਂ ਨੇ, ਸਾਰਿਆਂ ਨੂੰ ਛਕਾਈਆਂ ਜਾਂਦੀਆਂ ਹਨ।
1: ਸਵਾਦਲ ਅਸ਼ਨ ਦੀਤ ਬਹੁਤ ਹੋਈ,
0: ਤੇ ਬਹੁਤ ਸਵਾਦਿਸ਼ਟ ਭੋਜਨ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ, ਸਾਰਿਆਂ ਨੂੰ ਛਕਾਇਆ ਜਾਂਦਾ, ਦਿੱਤਾ ਜਾਂਦਾ ਹੈ।
1: ਜੀਤਿਕ ਕੈਦੀ ਬ੍ਰਿੰਦ ਸਿਪਾਹੀ,
0: ਜਿੰਨੇ ਕੈਦੀ ਅਤੇ ਸਮੂਹ ਜੋ ਸਿਪਾਹੀ ਹਨ,
1: ਸਤਿਗੁਰ ਦੇ ਪੰਚਾਮ੍ਰਿਤ ਖਾਹੀ,
0: ਸਤਿਗੁਰ ਜੀ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਦਿੰਦੇ, ਸਾਰੇ ਹੀ ਛਕਦੇ ਹਨ।
1: ਬਚੈ ਪੁਨ ਵਹਿਰ ਦਿਖਾਵੈ,
0: ਇਹਨਾਂ ਨੂੰ ਵਰਣਨ ਤੋਂ ਬਾਅਦ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਚ ਜਾਂਦੀ ਹੈ ਨਾ, ਕਿਲ੍ਹੇ ਤੋਂ ਬਾਅਦ ਫਿਰ ਜਿਹੜੇ ਲੋਕ ਰਹਿੰਦੇ ਨੇ, ਸੰਗਤਾਂ ਰਹਿੰਦੀਆਂ ਨੇ, ਉਹਨਾਂ ਨੂੰ ਛਕਾਉਣ ਵਾਸਤੇ, ਉਹਨਾਂ ਵਿੱਚ ਵਰਤਾਉਣ ਵਾਸਤੇ ਸਾਧੂ

0: ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਦੋ ਦਿਨ ਜਦੋਂ ਬਤੀਤ ਹੋਏ ਹਨ,
1: ਗੁਰ ਆਹਾਰ ਨਾ ਕਰਤੇ ਭਈ,
0: ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭੋਜਨ ਨਹੀਂ ਛਕਦੇ। ਇੱਧਰ ਕਿਲੇ ਵਿੱਚ ਰਹਿਣ ਵਾਲੇ ਸਾਰੇ ਜਿਹੜੇ ਕੈਦੀ ਨੇ ਉਹਨਾਂ ਨੂੰ ਖਾਣ ਪੀਣ ਦਾ ਵਧੀਆ ਪ੍ਰਬੰਧ ਕਰ ਦਿੱਤਾ ਹੈ, ਸਾਰਿਆਂ ਨੂੰ ਸਤਿਗੁਰੂ ਜੀ ਛਕਾਉਂਦੇ ਨੇ, ਪਰ ਆਪ ਸਤਿਗੁਰੂ ਜੀ ਨਹੀਂ ਛਕਦੇ ਹਨ।
1: ਪੰਜ ਸਿੱਖ ਜੇਠਾ ਰੂਪਰਾਨਾ,
0: ਗੁਰੂ ਮਹਾਰਾਜ ਜੀ ਦੇ ਨਾਲ ਜਿਹੜੇ ਪੰਜ ਸਿੱਖ ਆਏ ਨੇ, ਜਿਨ੍ਹਾਂ ਵਿੱਚ ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਹਨ,
1: ਸਭ ਹੀ ਦਿੱਖ ਕਰ ਭਿੱਖ ਕਰ ਜ਼ੋਰ ਵਿਖਾਨਾ,
0: ਸਾਰਿਆਂ ਨੇ ਜਦੋਂ ਦੇਖਿਆ ਕਿ ਮਹਾਰਾਜ ਜੀ ਲੰਗਰ ਪ੍ਰਸ਼ਾਦ ਨਹੀਂ ਛਕਦੇ, ਦੂਸਰਿਆਂ ਨੂੰ ਛਕਾਈ ਜਾਂਦੀ ਹੈ, ਦੋ ਤਿੰਨ ਦਿਨ ਹੋ ਗਏ ਆ, ਸਤਿਗੁਰੂ ਜੀ ਨੇ ਆਪ ਕੁਝ ਨਹੀਂ ਛਕਿਆ, ਤੇ ਇਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ।
1: ਇਹ ਕਾਰਨ ਭਾ ਕੌਣ ਗੁਸਾਈ,
0: ਇਹ ਮਾਲਕ ਸੱਚੇ ਪਾਤਸ਼ਾਹ ਇਹ ਕੀ ਕਾਰਨ ਹੈ,
1: ਆਪ ਨਹੀਂ ਭੋਜਨ ਕੋ ਖਾਹੀ,
0: ਆਪ ਜੀ ਸਾਰਿਆਂ ਨੂੰ ਭੋਜਨ ਛਕਾਉਂਦੇ ਹੋ, ਕਿਸੇ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਰਾਜਾ ਰਾਜ ਕੇ ਖਵਾਉਂਦੇ ਹੋ ਵੀ ਖਾ ਲਾ ਭਾਈ, ਤੂੰ ਕਮਜ਼ੋਰ ਬੜਾ ਹੈ, ਤੇਰਾ ਸਰੀਰ ਬਲਵਾਨ ਹੋ ਗਏ, ਤੈਨੂੰ ਇਹ ਜਿਹੜੀ ਦੇਗ ਆ ਸਾਧ ਸੰਗਤ ਜੀ, ਕੱਲਾ ਤਨ ਨੂੰ ਹੀ ਨਹੀਂ, ਇਹ ਮਨ ਨੂੰ ਵੀ ਬਲਵਾਨ ਕਰਦੀ, ਆਤਮਾ ਦੀ ਵੀ ਖੁਰਾਕ ਹੈ, ਇਹਦੇ ਨਾਲ ਆਤਮਾ ਵੀ ਬਲਵਾਨ ਹੁੰਦੀ, ਤਕੜੀ ਹੁੰਦੀ ਹੈ। ਸਤਿਗੁਰੂ ਜੀ ਜਿਹੜੇ ਕਹਿਤੀ ਮਨੋਬਲ ਕਰਕੇ ਕਮਜ਼ੋਰ ਹੋ ਚੁੱਕੇ ਸਨ, ਉਹਨਾਂ ਦੇ ਮਨੋਬਲ ਨੂੰ ਵੀ ਸਤਿਗੁਰੂ ਜੀ ਨੇ ਫਿਰ ਤਕੜਾ ਕੀਤਾ, ਸਰੀਰ ਵੀ ਉਹਨਾਂ ਦੇ ਤਕੜੇ ਕੀਤੇ ਹੈ, ਭੋਜਨ ਵੀ ਅਤੇ ਭਜਨ ਵੀ ਸਤਿਗੁਰੂ ਜੀ ਕਰਵਾਉਂਦੇ ਹੈ। ਇਸ ਕਰਕੇ ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਸਾਰਿਆਂ ਨੂੰ ਭੋਜਨ ਛਕਾਉਂਦੇ, ਆਪ ਜੀ ਕਿਉਂ ਨਹੀਂ ਛਕਦੇ, ਕੀ ਕਾਰਨ ਹੈ?
1: ਇੱਕ ਹਮਰੋ ਤੁਮਰੇ ਬਿਨ ਖਾਇਓ,
0: ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਖਾਦਾ ਤਿਰਕਾਰਤ ਹੈ, ਜੇ ਅਸੀਂ ਖਾਈਏ ਤੁਸੀਂ ਨਾ ਖਾਓ ਤੇ ਲਾਹਨਤ ਹੈ ਸਾਡੀ ਤੇ।
1: ਵਰਤਿਓ ਦੇਖਤ ਲੇ ਮੁਖ ਪਾਇਓ,
0: ਮਹਾਰਾਜ ਅਸੀਂ ਤੇ ਲੰਗਰ ਵਰਤ ਰਿਹਾ ਸੀ, ਜਦੋਂ ਦੇਖਿਆ ਕਿ ਆਪ ਜੀ ਲੰਗਰ ਵਰਤਾ ਰਹੇ ਹੋ, ਅਸੀਂ ਲੈ ਕੇ ਛਕ ਲਿਆ ਹੈ।
1: ਸ੍ਰੀ ਮੁਖ ਤੇ ਫਰਮਾਵਨ ਕੀਨ,
0: ਮਹਾਰਾਜ ਕਿਰਪਾ ਕਰੋ ਸਾਡੀ ਤੇ ਰਹਿਮਤ ਕਰੋ, ਮਹਾਰਾਜ ਆਪ ਜੀ ਕਿਰਪਾ ਕਰੋ, ਦੱਸੋ ਭੋਜਨ ਛਕਦੇ ਕਿਉਂ ਨਹੀਂ ਆਪ? ਉਸ ਵੇਲੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਜੀ ਨੇ, ਗਰੀਬ ਨਿਵਾਜ ਸਤਿਗੁਰੂ ਜੀ ਨੇ ਫਿਰ ਇਸ ਤਰ੍ਹਾਂ ਵਚਨ ਕੀਤਾ ਹੈ,
1: ਇਹ ਭੋਜਨ ਹਮ ਖਾਹੇ ਕਬੇ ਨਾ।
0: ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ, ਇਹ ਜਿਹੜਾ ਭੋਜਨ ਹੈ ਨਾ ਇਸ ਬਾਦਸ਼ਾਹ ਦਾ ਜਾਂ ਇਸ ਕਿਰੇ ਦਾ, ਅਸੀਂ ਕਦੇ ਵੀ ਨਹੀਂ ਛਕਾਂਗੇ।
1: ਵਹਿਰ ਜਾਏ ਮਿਹਨਤ ਕਰ ਲਿਆਵੋ,
0: ਤੇ ਜੇ ਤੁਸੀਂ ਸਾਨੂੰ ਛਕਾਉਣਾ ਚਾਹੁੰਦੇ ਹੋ ਤੇ ਤੁਸੀਂ ਫਿਰ ਆਪ ਬਾਹਰ ਕਿਲੇ ਦੇ ਵਿੱਚ ਜਾਵੋ, ਮਿਹਨਤ ਕਰਕੇ ਸਾਡੇ ਭੋਜਨ ਵਾਸਤੇ ਰਸਤ ਬਸਤ ਲੈ ਕੇ ਆਉਣਾ ਕਰੋ,
1: ਰਸਤ ਖਰੀਦੋ ਵਿਪਨੀ ਜਾਵੋ,
0: ਅਤੇ ਮਿਹਨਤ ਕਰਕੇ ਦੁਕਾਨ ਤੇ ਜਾ ਕੇ ਉੱਥੇ ਲੰਗਰ ਦੀ ਰਸਤ ਖਰੀਦ ਕੇ ਲੈ ਕੇ ਆਉਣਾ ਕਰੋ,
1: ਇਸ ਤੇ ਤਿਆਰ ਆਹਾਰ ਕਰੀਜੈ,
0: ਉਸ ਰਸਤ ਦੇ ਨਾਲ ਸਾਡੇ ਵਾਸਤੇ ਭੋਜਨ ਤਿਆਰ ਕਰਨਾ ਕਰੋ,
1: ਹਿਤ ਭੋਜਨ ਕੇ ਸੋ ਹਮ ਦੀਜੇ,
0: ਉਹ ਜਿਹੜਾ ਭੋਜਨ ਹੈ ਜਿਹੜਾ ਹੱਕ ਦਾ ਮਿਹਨਤ ਦਾ ਭੋਜਨ ਹੈ ਨਾ, ਉਹ ਸਾਨੂੰ ਛਕਣ ਵਾਸਤੇ ਦੇਣਾ ਕਰੋ,
1: ਨਾਹੇ ਤਾਂ ਰਹੇ ਹੈ ਪੌਣ ਆਹਾਰੀ।
0: ਮਹਾਰਾਜ ਕਹਿੰਦੇ ਜੇ ਤੁਸੀਂ ਇਹ ਯਤਨ ਨਹੀਂ ਨਾ ਕਰ ਸਕਦੇ, ਫਿਰ ਅਸੀਂ ਪੌਣ ਆਹਾਰੀ ਰਹਾਂਗੇ, ਅਸੀਂ ਫਿਰ ਕੁਝ ਨਹੀਂ ਛਕਾਂਗੇ।
1: ਜਬ ਲੱਗ ਬਾਸੇ ਦੁਰਗ ਮਝਾਰੀ,
0: ਜਦੋਂ ਤੱਕ ਅਸੀਂ ਇਸ ਕਿਲੇ ਵਿੱਚ ਰਵਾਂਗੇ, ਭਾਵੇਂ 40 ਦਿਨ ਰਹੀਏ, ਭਾਵੇਂ ਉਸ ਤੋਂ ਵਧੀਕ ਵੀ ਸਾਨੂੰ ਰਹਿਣਾ ਪਵੇ ਨਾ, ਉਨਾ ਚਿਰ ਫਿਰ ਅਸੀਂ ਕੁਝ ਵੀ ਨਹੀਂ ਛਕਾਂਗੇ।
1: ਸੁਣ ਸਤਿਗੁਰ ਤੇ ਬਹੁਰ ਸੁਣਾਈ,
0: ਸਤਿਗੁਰੂ ਜੀ ਦਾ ਵਚਨ ਸੁਣ ਕੇ ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ,
1: ਹਮ ਨਿਜ ਹੱਥਾਂ ਲਿਆਈ ਕਮਾਈ,
0: ਮਹਾਰਾਜ ਅਸੀਂ ਆਪਣੇ ਹੱਥਾਂ ਦੇ ਨਾਲ ਕਮਾਈ ਕਰਕੇ ਤੁਹਾਡੇ ਵਾਸਤੇ ਭੋਜਨ ਲੈ ਕੇ ਆਵਾਂਗੇ,
1: ਕੀਜੇ ਇਹ ਭੋਜਨ ਆਪ ਹਮੇਸ਼ਾ।
0: ਮਹਾਰਾਜ ਆਪ ਜੀ ਇਹ ਨਾ ਕਹੋ ਕਿ ਅਸੀਂ ਨਹੀਂ ਛਕਣਾ, ਆਪ ਜੀ ਹਮੇਸ਼ਾ ਭੋਜਨ ਛਕਣਾ ਕਰੋ,
1: ਹਮ ਕੋ ਇਹ ਸੁਖੈਨ ਵਿਸ਼ੇਸ਼ੂ,
0: ਸਾਡੇ ਵਾਸਤੇ ਇਹ ਜਿਹੜਾ ਕਾਰਜ ਬਹੁਤ ਹੀ ਸੁਖੈਨ ਹੈ।
1: ਲੀ ਆਗਿਆ ਗਮਨੇ ਤਿਸ ਬੇਰੀ,
0: ਉਸ ਸਮੇਂ ਸਾਧ ਸੰਗਤ ਜੀ ਇਹਨਾਂ ਗੁਰਸਿੱਖਾਂ ਨੇ ਆਗਿਆ ਲਈ ਹੈ, ਕਿਲੇ ਤੋਂ ਬਾਹਰ ਫਿਰ ਮਿਹਨਤ ਕਰਨ ਵਾਸਤੇ ਗਏ ਹਨ,
1: ਵਹਿਰ ਦੁਰਗ ਕੇ ਨਿਕਟ ਠਠੇਰੀ,
0: ਕਿਲੇ ਦੇ ਬਾਹਰ ਨੇੜੇ ਹੀ ਨਾ ਠਠਿਆਰ ਰਹਿੰਦੇ ਨੇ ਜਿਹੜੇ ਭਾਂਡੇ ਬਣਾਉਣ ਵਾਲੇ ਨੇ ਨਾ, ਉਹਨਾਂ ਦੀਆਂ ਦੁਕਾਨਾਂ ਹਨ, ਉਹ ਨੇੜੇ ਹੀ ਰਹਿੰਦੇ ਹਨ।
1: 300 ਨਿਜ ਮਿਹਨਤ ਠਹਿਰਾਈ,
0: ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਇਹ ਉਹਨਾਂ ਦੇ ਕੋਲ ਗਏ ਹੈ, ਉਹਨਾਂ ਦੇ ਨਾਲ ਆਪਣੀ ਮਿਹਨਤ ਜਿਹੜੀ ਹੈ, ਮਜ਼ਦੂਰੀ ਜਿਹੜੀ ਹੈ, ਉਹ ਇਹਨਾਂ ਨੇ ਠਹਿਰਾ ਲਈ, ਵੀ ਉਹਨਾਂ ਦੇ ਨਾਲ ਹੀ ਗੱਲ ਕਰ ਲਈ ਵੀ ਅਸੀਂ ਤੁਹਾਡੇ ਕੋਲ ਮਿਹਨਤ ਕਰਾਂਗੇ, ਅਤੇ ਮਿਹਨਤ ਵਾਸਤੇ ਸਾਨੂੰ ਇੰਨੇ ਪੈਸੇ ਜਿਹੜੇ ਹੈ ਉਹ ਲੋੜੀ ਦੇ ਚਾਹੀਦੇ ਹਨ।
1: ਕਰੀ ਅਪਰ ਤੇ ਦੁਗਣ ਕਮਾਈ,
0: ਕਹਿਣ ਲੱਗੇ ਕਿ ਅਸੀਂ ਦੂਸਰਿਆਂ ਨਾਲੋਂ ਦੁੱਗਣੀ ਕਮਾਈ ਕਰਾਂਗੇ, ਦੁੱਗਣੀ ਮਿਹਨਤ ਕਰਾਂਗੇ।
1: ਸਰਬ ਜਾਮ ਨੇ ਕ੍ਰਿਤੀ ਕਰੀ ਹੈ,
0: ਸਾਰੀ ਰਾਤ ਅਸੀਂ ਕੰਮ ਕਰਾਂਗੇ।
1: ਏਕ ਰਜਤ ਪਨ ਦੋਨੋਂ ਲੈ ਹੈ,
0: ਅਸੀਂ ਦੋਵੇਂ ਹੀ ਤੁਹਾਡੇ ਕੋਲੋਂ ਆਪਣੀ ਮਿਹਨਤ ਦਾ ਇੱਕ ਰੁਪਈਆ ਜਿਹੜਾ ਚਾਂਦੀ ਦਾ ਨਾ ਉਹ ਲੈਣਾ ਕਰਾਂਗੇ।
1: ਕਹੇ ਉੱਠ ਠੇਰਨ ਜੇ ਬਹੁ ਕਾਲ,
0: ਇਹਨਾਂ ਦੀ ਗੱਲ ਸੁਣ ਕੇ ਨਾ ਭਾਈ ਜੇਠਾ ਤੇ ਭਾਈ ਪੁਰਾਣਾ ਜੀ ਜਿਹੜੇ ਠਠਿਆਰ ਸਨ ਉਹਨਾਂ ਨੇ ਅੱਗੇ ਇਸ ਤਰ੍ਹਾਂ ਉੱਤਰ ਦਿੱਤਾ ਹੈ,
1: ਇਹ ਮਜ਼ੂਰੀ ਤੁਵੇਂ ਵਿਸਾਲ।
0: ਇਹ ਕਹਿਣ ਲੱਗੇ ਕਿ ਜੇ ਤੁਸੀਂ ਬਹੁਤੀ ਘਾਲਣਾ ਕਰੋਗੇ ਨਾ, ਦੇਹ ਮਜ਼ੂਰੀ ਤੁਵੇਂ ਵਿਸਾਲ, ਤੇ ਅਸੀਂ ਤੁਹਾਨੂੰ ਤੁਹਾਡੀ ਬਹੁਤੀ ਜਿਹੜੀ ਮਿਹਨਤ ਹੈ ਉਹਦਾ ਇੰਨਾ ਹੀ ਜਿਹੜਾ ਰੇਟ ਹੈ ਇੰਨੀ ਹੀ ਮਾਇਆ ਦੇਵਾਂਗੇ।
1: ਸੰਧਿਆ ਤੇ ਗਹਿਲੀਨ ਵਿਦਾਨ,
0: ਸਤਸੰਗ ਜੀ ਸੰਧਿਆ ਸਮੇਤ ਉਹਨਾਂ ਇਹਨਾਂ ਨੇ ਫਿਰ ਜਦੋਂ ਸ਼ਾਮ ਦਾ ਸਮਾਂ ਹੋਇਆ ਹੈ ਉਹਨਾਂ ਠਠਿਆਰਿਆਂ ਦੇ ਕੋਲ ਗਏ ਨੇ ਅਤੇ ਹੱਥ ਵਿੱਚ ਵਿਦਾਨ ਜਿਹੜੇ ਭਾਂਡੇ ਬਣਾਉਣ ਵਾਲੇ ਪੌੜੇ ਨੇ ਜਾਂ ਵਿਦਾਨ ਨੇ ਉਹ ਪਕੜ ਲਏ ਹਨ।
1: ਕਰਨ ਲੱਗੇ ਕਰਤਾਨ ਮਹਾਨ,
0: ਬੜਾ ਬਲ ਲਾ ਕੇ ਜਿਵੇਂ ਠਠਿਆਰ ਦੱਸਦੇ ਹੈ ਕਿ ਆਹ ਭਾਂਡਾ ਬਣਾਉਣਾ ਹੈ, ਇਹਦੇ ਤਿਆਰ ਕਰਨ ਵਾਸਤੇ ਤੁਹਾਨੂੰ ਬਲ ਲਾਉਣਾ ਪੈਣਾ ਹੈ, ਤਰੀਕੇ ਨਾਲ ਯੁਗਤੀ ਦੇ ਨਾਲ ਇਹਨੂੰ ਤਿਆਰ ਕਰਨਾ ਪੈਣਾ ਹੈ। ਉਸੇ ਤਰ੍ਹਾਂ ਹੀ

0: ਆਵੈ।
1: ਹਥੌੜਾ ਫੜ ਕਰਕੇ ਉਸੇ ਤਰ੍ਹਾਂ ਹੀ ਇਹ ਉਸ ਭਾਂਡੀ ਨੂੰ ਤਿਆਰ ਕਰਨ ਵਾਸਤੇ ਚੋਟ ਕਰਦੇ ਹਨ।
0: ਬਹੁਤ ਭੌਰ ਲੱਗ ਬਾਸਨ ਬ੍ਰਿੰਦ,
1: ਸਵੇਰ ਹੋਣ ਤੱਕ ਇਹਨਾਂ ਨੇ ਬਹੁਤ ਜ਼ਿਆਦਾ ਭਾਂਡੇ ਤਿਆਰ ਕਰ ਦਿੱਤੇ ਹਨ।
0: ਘਰੇ ਅਗਾਰੀ ਤੇ ਸੋ ਬੁਲੰਦ,
1: ਜਦੋਂ ਬਹੁਤ ਭਾਂਡੇ ਤਿਆਰ ਕਰਕੇ ਠਠਿਆਰ ਦੇ ਅੱਗੇ ਰੱਖ ਦਿੱਤੇ ਹਨ।
0: ਹੋਏ ਪ੍ਰਸੰਨ ਰਜਤ ਪਤ ਦੀਨ,
1: ਸਤਸੰਗ ਜੀ ਉਹ ਠਠਿਆਰ ਜੀ ਦੀ ਦੁਕਾਨ ਸੀ, ਜਦੋਂ ਦੇਖਿਆ ਕਿ ਇਹਨਾਂ ਗੁਰਸਿੱਖਾਂ ਨੇ ਬਹੁਤ ਭਾਂਡੇ ਤਿਆਰ ਕਰ ਦਿੱਤੇ ਹੈ, ਇਹ ਦੇਖ ਕੇ ਬੜੇ ਖੁਸ਼ ਹੋਏ ਅਤੇ ਇਹਨਾਂ ਨੂੰ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਸੀ ਕਿ ਅਸੀਂ ਦੋਵੇਂ ਹੀ ਇੱਕ ਰਾਤ ਦਾ ਤੁਹਾਡੇ ਕੋਲੋਂ ਆਪਣੀ ਮਿਹਨਤ ਦਾ ਇੱਕ ਰੁਪਈਆ ਲਵਾਂਗੇ, ਉਹ ਫਿਰ ਖੁਸ਼ ਹੋ ਕੇ ਇੱਕ ਰੁਪਈਆ ਇਹਨਾਂ ਨੂੰ ਦਿੱਤਾ ਹੈ।
0: ਦੋਨੋਂ ਰਸਦ ਖਰੀਦ ਨਕੀਨ,
1: ਦੋਨਾਂ ਗੁਰਸਿੱਖਾਂ ਨੇ ਬਾਜ਼ਾਰ ਵਿੱਚ

0: ਚੰਗਾ ਘਿਓ ਅਤੇ ਵਧੀਆ ਮਿੱਠਾ ਜਿਹੜਾ ਹੈ ਸ਼ੱਕਰ ਆਦਿਕ ਉਹ ਖਰੀਦੀ ਹੈ।
1: ਮੈਂ ਖਰੀਦ ਗੁਰ ਕੇ ਢਿੱਗ ਲਿਆਈ।
0: ਇਹ ਸਾਰੀਆਂ ਵਸਤੂਆਂ ਖਰੀਦ ਕਰਕੇ ਸਤਿਗੁਰੂ ਜੀ ਦੇ

0: ਪਰੋਸਾ
1: ਸਭ ਕੁਝ ਤਿਆਰ ਕਰਕੇ ਖੀਰ ਆਦਿਕ ਭੋਜਨ ਆਦਿਕ ਤਿਆਰ ਬਣਾ ਕੇ ਕਰਕੇ ਨਾ ਇੱਕ ਥਾਲ ਦੇ ਵਿੱਚ ਉਸਨੂੰ ਪਰੋਸਿਆ ਹੈ।
0: ਸਤਿਗੁਰ ਕੋ ਅਚਾਈ ਕਰ ਪੋਸਾ
1: ਸਤਸੰਗ ਜੀ ਸਤਿਗੁਰੂ ਜੀ ਨੇ ਛਕਾ ਕੇ ਨਾ ਪਿਆਰ ਦੇ ਨਾਲ ਤੇ ਤ੍ਰਿਪਤ ਕੀਤਾ ਹੈ।
0: ਬਿਨ ਪਾਏ ਆਨੰਦ ਵਿਸ਼ੇਸ਼ੂ
1: ਜਦੋਂ ਸਾਰਿਆਂ ਨੇ ਦੇਖਿਆ ਕਿ ਸਤਿਗੁਰੂ ਜੀ ਨੇ ਭੋਜਨ ਛਕ ਲਿਆ ਤੇ ਸਾਰੇ ਗੁਰੂ ਕੇ ਸਿੱਖ ਬੜੇ ਆਨੰਦਿਤ ਹੋਏ ਨੇ, ਪ੍ਰਸੰਨਤ ਹੋਏ ਹਨ।
0: ਕਰਤ ਭਏ ਤਿਮਕਾਰ ਹਮੇਸ਼ੂ
1: ਇਸ ਤਰ੍ਹਾਂ ਹੁਣ ਰੋਜ਼ਾਨਾ ਸਤਿਗੁਰੂ ਜੀ ਦੀ ਆਗਿਆ ਰਹਿੰਦੇ ਬਾਹਰ ਉਹਨਾਂ ਠਠਿਆਰਾਂ ਦੇ ਕੋਲ ਜਾ ਕੇ ਮਿਹਨਤ ਕਰਦੇ ਹਨ।
0: ਦੋਹਰਾ ਉਰ ਹਰ ਖਤ ਚੰਦੂ ਭਇਓ ਪੂਰਿਓ ਮਨੋਰਥ ਜਾਨ
1: ਇੱਧਰ ਹੁਣ ਜਿਹੜਾ ਦੁਸ਼ਟ ਚੰਦੂ ਹੈ ਮਨ ਵਿੱਚ ਬੜਾ ਖੁਸ਼ ਹੈ, ਇਹਨੇ ਸਮਝਿਆ ਕਿ ਮੇਰੇ ਮਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਗਿਆ ਹੈ। ਇਹਨੇ ਇਹ ਜਾਣਿਆ ਕਿ ਜਿਵੇਂ ਮੈਂ ਚਾਹੁੰਦਾ ਸੀ ਨਾ ਮਨ ਵਿੱਚ ਉਹ ਗੱਲ ਪੂਰੀ ਹੋ ਗਈ ਹੈ।
0: ਦਿਓ ਨਜੂਮੀ ਕੋ ਦਰਬ ਆਰ ਉਮਰਾਵਨ ਮਾਨ
1: ਇਸ ਨੇ ਖੁਸ਼ ਹੋ ਕੇ ਨਜੂਮੀ ਨੂੰ ਵੀ ਬਹੁਤਾ ਧਨ ਦਿੱਤਾ ਹੈ ਅਤੇ ਇਹਦੇ ਨਾਲ ਜਿਹੜੇ ਕੁਝ ਉਮਰਾਵ ਸਨ ਹਾਕਮ ਸਨ ਰਲੇ ਉਹਨਾਂ ਨੂੰ ਵੀ ਇਸ ਨੇ ਬੜਾ ਮਾਨ ਸਨਮਾਨ ਦਿੱਤਾ ਹੈ। ਤੇ ਮਨ ਵਿੱਚ ਸੋਚਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਕੈਦ ਵਿੱਚ ਪੈ ਗਏ ਨੇ ਤੇ ਉਹਨਾਂ ਨੂੰ ਹੁਣ ਮੈਂ ਖਤਮ ਕਰ ਦੇਵਾਂਗਾ।

0: ਦੀ ਯਤਨ ਸੋਚਦਾ ਹੈ,
1: ਇਸ ਦਿਨ ਗਿਣਤੀ ਗਿਣੇ ਘਨੇਰਾ,
0: ਦਿਨ ਰਾਤ ਬੜੀਆਂ ਸੋਚਾਂ ਸੋਚਦਾ ਹੈ।
1: ਜਮਾਦਾਰ ਕੋ ਲਿਖਿਓ ਬਣਾਈ,
0: ਇਸ ਨੇ ਫਿਰ ਸਾਧ ਸੰਗਤ ਜੀ ਜਿਹੜਾ ਇੱਥੇ ਦਰੋਗਾ ਹਰਦਾਸ ਹੈ ਨਾ, ਕਿਲੇ ਦਾ ਜਿਹੜਾ ਮੇਨ ਪ੍ਰਬੰਧਕ ਹੈ, ਖਿਆਲ ਰੱਖਣ ਵਾਲਾ ਹੈ, ਉਹਨੇ ਇੱਕ ਚਿੱਠੀ ਲਿਖੀ ਹੈ।
1: ਇਹ ਮਾਮਰੇ ਪੁਜਾ ਨੂੰ ਇਤ ਆਈ,
0: ਉਸ ਚਿੱਠੀ ਵਿੱਚ ਲਿਖਦਾ ਹੈ ਕਿ ਇਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੇ ਵੈਰੀ ਨੇ, ਜਿਹੜੇ ਤੇਰੇ ਕੋਲ ਆਏ ਇਸ

0: ਇਹ ਹੁਣ ਇਸ ਕਿਲੇ ਦੇ ਵਿੱਚੋਂ ਜਿਉਂਦੇ ਬਾਹਰ ਨਹੀਂ ਨਿਕਲਣੇ ਚਾਹੀਦੇ।
1: ਇਮ ਕੀਜੈ ਜਿਮ ਜਮ ਘਰ ਜਾਵੇ,
0: ਤੇ ਤੂੰ ਇਹ ਯਤਨ ਕਰਨਾ ਹੈ ਜਮਾਂ ਦੇ ਘਰ ਨੂੰ ਜਿਵੇਂ ਚਲੇ ਜਾਣ ਭਾਵ ਕਿ ਜਿਵੇਂ ਇਹਨਾਂ ਦੀ ਮੌਤ ਹੋ ਜਾਵੇ।
1: ਸੋ ਉਪਾਓ ਮੈਂ ਕਹੋ ਬਣਾਈ,
0: ਉਹ ਜਿਹੜਾ ਯਤਨ ਹੈ ਨਾ, ਜਿਸ ਯਤਨ ਦੇ ਨਾਲ ਇਹਨਾਂ ਨੂੰ ਮਾਰਨਾ ਹੈ, ਖਤਮ ਕਰਨਾ ਹੈ, ਉਹ ਯਤਨ ਮੈਂ ਤੈਨੂੰ ਚੰਗੀ ਤਰ੍ਹਾਂ ਦੱਸਦਾ ਹਾਂ।
1: ਸ਼ਿਸ਼ ਸਭ ਦੇਹ ਜ਼ਹਿਰ ਲਗਾਈ,
0: ਇਹਨਾਂ ਨੂੰ ਜਿਹੜੀ ਇੱਕ ਪੁਸ਼ਾਕ ਪਹਿਨਾਉਣੀ ਹੈ, ਉਸ ਪੁਸ਼ਾਕ ਨੂੰ ਜ਼ਹਿਰ ਦੀ ਪੁੱਠ ਦੇਣੀ ਹੈ, ਉਸ ਪੁਸ਼ਾਕ ਨੂੰ ਸਾਰੀ ਨੂੰ ਐਸੀ ਇੱਕ ਜ਼ਹਿਰੀਲੀ ਜਿਹੜੀ ਜ਼ਹਿਰ ਹੈ ਉਹ ਲਾਉਣੀ ਹੈ।
1: ਅਤਿਸ਼ਨ ਜਿਸ ਤੇ ਤਤਕਾਲ,
0: ਜੋ ਬਹੁਤ ਤਿੱਖੀ ਹੋਵੇ, ਬਹੁਤ ਜ਼ਿਆਦਾ ਜ਼ਹਿਰੀਲੀ ਹੋਵੇ, ਜਿਸ ਪੁਸ਼ਾਕ ਨੂੰ ਪਹਿਨਣ ਦੇ ਨਾਲ ਤਤਕਾਲ ਹੀ ਇਹਨਾਂ ਦੀ ਮੌਤ ਹੋ ਜਾਵੇ।
1: ਅਜਿਹੀ ਪ੍ਰਾਨ ਪਹਿਰਤ ਬਿਕਰਾਲ,
0: ਉਸ ਭਿਆਨਕ ਪੁਸ਼ਾਕ ਨੂੰ ਧਾਰਨ ਦੇ ਨਾਲ ਉਸੇ ਵੇਲੇ ਹੀ ਇਹਨਾਂ ਦੇ ਪ੍ਰਾਣ ਨਾਸ ਹੋ ਜਾਣ।
1: ਨਿਜ ਨਰ ਆਛੋ ਕੀਨ ਪਠਾਵਨ,
0: ਤੇ ਮੈਂ ਆਪਣੇ ਜਿਹੜੇ ਚੰਗੇ ਮਨੁੱਖ ਨੇ ਜਿਨ੍ਹਾਂ ਤੇ ਮੈਨੂੰ ਯਕੀਨ ਹੈ ਉਹ ਮੈਂ ਤੇਰੇ ਕੋਲ ਭੇਜੇ ਹਨ।
1: ਬਨਵਾਵੇ ਹਿਤ ਪਹਿਰਾਵਨ,
0: ਤੇ ਇਹਨਾਂ ਨੂੰ ਪਹਿਨਾਉਣ ਵਾਸਤੇ ਉਹ ਇਹ ਪੁਸ਼ਾਕ ਤਿਆਰ ਕਰਵਾਉਣਗੇ।
1: ਤੁਮ ਨਿਜ ਕਰ ਲੈ ਕੇ ਟਿਕ ਜਾਵੋ,
0: ਤੇ ਤੂੰ ਇਹ ਜਿਹੜੀ ਪੁਸ਼ਾਕ ਹੈ ਨਾ ਆਪਣੇ ਹੱਥਾਂ ਵਿੱਚ ਲੈ ਕੇ ਗੁਰੂ ਹਰਗੋਬਿੰਦ ਜੀ ਦੇ ਕੋਲ ਜਾਣਾ ਹੈ।
1: ਕੋਸ਼ਿਸ਼ ਪੱਠੀ ਸ਼ਾਹੂ ਵਰਤਾਵੋ,
0: ਤੇ ਤੂੰ ਇਹ ਗੱਲ ਕਹਿਣੀ ਕਿ ਤੁਹਾਡੇ ਵਾਸਤੇ ਜਿਹੜੀ ਪੁਸ਼ਾਕ ਹੈ ਬਾਦਸ਼ਾਹ ਜਹਾਂਗੀਰ ਨੇ ਭੇਜੀ ਹੈ।
1: ਕਪਟ ਤੇ ਮਧੁਰ ਬੈਨ,
0: ਤੇ ਕਪਟ ਦੇ ਨਾਲ ਬੜੇ ਮਿੱਠੇ ਬੋਲ ਇਹਨਾਂ ਨੂੰ ਬੋਲਣੇ ਹਨ।
1: ਪਹਿਰਾਵੋ ਤਨ ਹੀਰਤ ਨੈਣ,
0: ਤੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਇਹ ਪੁਸ਼ਾਕ ਇਹਨਾਂ ਨੂੰ ਧਾਰਨ ਕਰਵਾਉਣੀ ਹੈ।
1: ਜਪ ਮਮ ਰਿਪ ਜਮ ਧਾਮ ਪਹੁੰਚੈ,
0: ਚੰਦੂ ਉਸ ਚਿੱਠੀ ਵਿੱਚ ਲਿਖਦਾ ਹੈ ਕਿ ਜਦੋਂ ਮੇਰਾ ਵੈਰੀ ਜਮਾਂ ਦੇ ਧਾਮ ਨੂੰ ਚਲਿਆ ਜਾਵੇ,
1: ਤੋਹੇ ਮਰਾਤਬ ਕਰ ਹੋ ਉੱਚੇ,
0: ਤੇ ਉਸ ਤੋਂ ਬਾਅਦ ਫਿਰ ਮੈਂ ਤੇਰਾ ਜਿਹੜਾ ਅਹੁਦਾ ਹੈ ਨਾ ਹੋਰ ਉੱਚਾ ਕਰ ਦੇਵਾਂਗਾ, ਤੈਨੂੰ ਇੱਕ ਉੱਚੀ ਪਦਵੀ ਦੇ ਦੇਵਾਂਗਾ।
1: ਸ਼ਾਹੂ ਨਿਕਟ ਤੇ ਮਾਨ ਕਰਾਵਾਂ,
0: ਬਾਦਸ਼ਾਹ ਦੇ ਕੋਲੋਂ ਤੈਨੂੰ ਹੋਰ ਮਾਨ ਸਨਮਾਨ ਦਿਵਾਵਾਂਗਾ। ਸਤਸੰਗਤ ਜੀ, ਇਹ ਵੇਖੋ ਅੱਜ ਦੀ ਗੱਲ ਨਹੀਂ, ਉਸ ਸਮੇਂ ਦੀ ਗੱਲ ਹੈ। ਆਪਾਂ ਕਹਿੰਦੇ ਕਿ ਆ ਹੁਣ ਜਿਹੜੀ ਆਈ ਹੈ ਨਾ ਸਤਲੁਜ ਫਿਲਮ, ਉਸ ਦੇ ਵਿੱਚ ਜਿਵੇਂ ਸਿੱਖਾਂ ਦਾ ਕਾਣ ਕੀਤਾ, ਸਿੱਖਾਂ ਨੇ ਕੀਤਾ, ਸਿੱਖਾਂ ਕੋਲੋਂ ਕਰਵਾਇਆ ਗਿਆ, ਸਿੱਖਾਂ ਦੀ ਨਸਲ ਕੁਸ਼ੀ ਜਿਹੜੀ ਕਰਵਾਈ ਗਈ ਹੈ ਨਾ ਉਹ ਸਿੱਖਾਂ ਕੋਲੋਂ ਹੀ ਕਰਵਾਈ ਗਈ ਹੈ, ਕਰਵਾਈ ਇਸੇ ਤਰੀਕੇ ਨਾਲ ਗਈ, ਉਹਨਾਂ ਨੂੰ ਲਾਲਚ ਦਿੱਤੇ ਗਏ। ਜਿਹੜਾ ਵਿਚਾਰਾ ਸਿਪਾਹੀ ਸੀ ਉਹਨੂੰ ਸਿੱਧਾ ਹੀ ASI, ਅਤੇ ਜਿਹੜਾ ASI ਸੀ ਉਹਨੂੰ ਗਾਂ, ਉਸ ਤੋਂ ਵੀ ਉੱਪਰ ਜਿਹੜੀ ਪਦਵੀ ਦੇ ਦਿੱਤੀ। ਇਸ ਤਰ੍ਹਾਂ DSP, SSP ਗਾਂ, ਵੱਡੀਆਂ ਵੱਡੀਆਂ ਜਿਹੜੀਆਂ ਨੇ ਨਾ SPD, ਵੱਡੀਆਂ ਵੱਡੀਆਂ ਉਹਨਾਂ ਨੂੰ ਪਦਵੀਆਂ ਦਿੱਤੀਆਂ ਗਈਆਂ, ਅਹੁਦੇ ਦਿੱਤੇ ਗਏ। ਜਿੰਨੇ ਤੁਸੀਂ ਸਿੱਖ ਨੌਜਵਾਨ ਮਾਰੋਗੇ, ਜਿੰਨਿਆਂ ਨੂੰ ਤੁਸੀਂ ਮਾਰ ਕੇ ਉਹਨਾਂ ਦੇ ਨਾਂ ਸਾਡੇ ਕੋਲ ਲੈ ਕੇ ਆਓਗੇ, ਓਨੀਆਂ ਤੁਹਾਨੂੰ ਪਦਵੀਆਂ ਮਿਲਣਗੀਆਂ। ਕਈ ਘਰ ਉਜਾੜ ਦਿੱਤੇ ਗਏ ਸਤਸੰਗਤ ਜੀ, ਇਹ 84 ਦੀ ਗੱਲ ਨਹੀਂ, ਇਸ ਤੋਂ ਪਹਿਲਾਂ ਵੀ ਆ। ਵੇਖੋ ਮਹਾਰਾਜ ਜੀ ਨੂੰ ਖਤਮ ਕਰਵਾਉਣ ਵਾਸਤੇ ਜਿਹੜੇ ਦੁਸ਼ਟ ਲੋਕ ਨੇ ਨਾ, ਉਹ ਜਿਹੜੇ ਸਮੇਂ ਦੀ ਸਰਕਾਰ ਦੇ ਮੁਲਾਜ਼ਮ ਨੇ, ਜਿਵੇਂ ਇਹ ਗੁਰੂ ਕਾ ਸਿੱਖ ਹਰਦਾਸ ਦਰੂਗਾ ਕਿਲ੍ਹੇ ਦਾ ਮੇਨ ਪ੍ਰਬੰਧਕ ਹੈ, ਚੰਦੂ ਇਹਨੂੰ ਕਹਿੰਦਾ ਕਿ ਤੈਨੂੰ ਉੱਚੀ ਜਿਹੜੀ ਹੋਰ ਪਦਵੀ ਜਿਹੜੀ ਮੈਂ ਦਵਾ ਦੇਵਾਂਗਾ ਬਾਦਸ਼ਾਹ ਦੇ ਕੋਲੋਂ, ਤੈਨੂੰ ਹੋਰ ਮਾਨ ਸਨਮਾਨ ਦਵਾਵਾਂਗਾ ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰ ਦੇਵੇਂ, ਮੇਰਾ ਇਹ ਕੰਮ ਕਰ ਦੇਵੇਂ। ਇਸੇ ਤਰ੍ਹਾਂ 84 ਦੇ ਵਿੱਚ ਸਾਡੇ ਗੁਰਸਿੱਖ ਵੀਰ ਜਿਹੜੇ ਨੌਕਰੀਆਂ ਕਰਦੇ ਸਨ ਉਹਨਾਂ ਨੂੰ ਵੀ ਲਾਲਚ ਦੇ ਕੇ ਸਾਡੀ ਨੌਜਵਾਨੀ ਦਾ ਘਾਣ ਕਰਵਾਇਆ ਗਿਆ, ਸਿੱਖ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਮਰਵਾਇਆ ਗਿਆ। ਰਹੋ ਵਿਚਾਰ, ਇਹ ਪਾਪੀ ਜਿਹੜਾ ਆਪਣੇ ਬਚਾਅ ਵਾਸਤੇ, ਆਪਣੇ ਆਪ ਨੂੰ ਬਚਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਵਾਉਣ ਵਾਸਤੇ ਦਰੋਗੀ ਹਰਦਾਸ ਨੂੰ ਇਸ ਤਰ੍ਹਾਂ ਲਾਲਚ ਦੇ ਰਿਹਾ ਹੈ।
1: ਗੁਜ਼ਾਰੀ ਗ੍ਰਾਮ ਦੇ ਵਾਵੋ,
0: ਅਤੇ ਤੇਰੇ ਗੁਜ਼ਾਰੇ ਵਾਸਤੇ ਤੈਨੂੰ ਇੱਕ ਨਗਰ ਵੀ ਬਾਦਸ਼ਾਹ ਦੇ ਕੋਲ

0: ਮਿੱਤਰ ਅਤੇ ਪਿਆਰਾ ਜਿਹੜਾ ਹੈ ਨਾ ਉਹ ਬਣਾ ਲਵਾਂਗਾ।
1: ਨਿਮ ਲਿਖ ਕਰ ਆ ਛੋਨਰ ਭੇਜਾ।
0: ਇਸ ਤਰ੍ਹਾਂ ਇੱਕ ਚਿੱਠੀ ਲਿਖ ਕੇ ਆਪਣਾ ਜਿਹੜਾ ਯਕੀਨ ਵਾਲਾ ਮਨੁੱਖ ਸੀ ਨਾ ਉਸ ਨੂੰ ਇਸਨੇ ਹਰਦਾਸ ਜਿਹੜਾ ਦਰੋਗਾ ਉਸ ਦੇ ਕੋਲ ਭੇਜਿਆ ਹੈ।
1: ਕਹੋ ਕਿ ਦਰਬ ਸੰਗ ਗਨ ਲੀ ਜਾ,
0: ਨਾਲ ਚਿੱਠੀ ਦਿੱਤੀ ਅਤੇ ਇਹ ਗੱਲ ਕਹੀ ਕਿ ਆਪਣੇ ਕੋਲ ਹੁਣ ਬਹੁਤਾ ਧਨ ਵੀ ਨਾਲ ਲੈ ਕੇ ਜਾਣਾ, ਕਰ
1: ਪੰਠਿਓ ਪਾਤ ਕੀ ਕੋ ਨਰ ਗਯੋ।
0: ਸਤਸੰਗ ਜੀ, ਇਸ ਪਾਪੀ ਦਾ ਭੇਜਿਆ ਹੋਇਆ ਮਨੁੱਖ ਚਿੱਠੀ ਲੈ ਕੇ ਦਰੋਗੇ ਦੇ ਕੋਲ ਗਿਆ ਹੈ।
1: ਦੇਖ ਦੁਰਗਪਤ ਕੋ ਖਤ ਦਯੋ।
0: ਜਦੋਂ ਇਸ ਨੇ ਜਾ ਕੇ ਦੁਰਗਪਤ ਜਿਹੜਾ ਕਿਲੇ ਦਾ ਦਰੋਗਾ ਸੀ ਨਾ ਹਰਦਾਸ, ਉਸ ਨੂੰ ਇਸ ਮਨੁੱਖ ਨੇ ਚਿੱਠੀ ਦਿੱਤੀ ਹੈ।
1: ਅੱਠ ਕਰ ਜਾਣਿਓ ਖਿਲ ਹਵਾਲ।
0: ਇਹ ਸਾਰੀ ਜਿਹੜੀ ਗੱਲ ਹੈ ਜੋ ਇਸਦੀ ਦੁਸ਼ਟਤਾਈ ਉਸ ਚਿੱਠੀ ਨੂੰ ਪੜ੍ਹ ਕਰਕੇ ਨਾ ਦਰੋਗੀ ਹਰਦਾਸ ਨੇ ਜਾਣਿਆ ਹੈ।
1: ਸਤਿਗੁਰ ਢਿੱਗ ਪਹੁੰਚਿਓ ਤਤਕਾਲ।
0: ਤਤਕਾਲ ਹੀ ਸਤਸੰਗ ਜੀ ਇਹ ਚਿੱਠੀ ਲੈ ਕੇ ਨਾ, ਕਿਉਂਕਿ ਸ਼ਰਧਾਲੂ ਹੈ, ਗੁਰੂ ਦਾ ਸਿੱਖ ਹੈ, ਗੁਰੂ ਦੀ

0: ਗੇਮ ਹੈ ਨਾ ਚੰਦੂ ਦੀ ਬਣਾਈ ਹੋਈ ਹੈ, ਸਾਰਾ ਜਿਹੜਾ ਫਰੇਬ ਹੈ ਇਹ ਚੰਦੂ ਨੇ ਕੀਤਾ ਹੈ।
1: ਲੋਕਾਂ ਨੂੰ ਕੋ ਧਨ ਦੇ ਸਿਖਲਾਇਓ,
0: ਅਤੇ ਆਪਣੇ ਜਿਹੜੇ ਉਹਦੇ ਲੋਕ ਨੇ ਅਪਣਾਏ ਹੋਏ ਖਰੀਦੇ ਉਹਨਾਂ ਨੂੰ ਧਨ ਦੇ ਕੇ ਇਹ ਗੱਲ ਇਸਨੇ ਸਿਖਾਈ ਹੈ।
1: ਹਤਿਓ ਚੈਤ ਇਸ ਦੁਰਗ ਪਠਾਇਓ,
0: ਮਹਾਰਾਜ ਉਹ ਆਪ ਜੀ ਨੂੰ ਮਾਰਨਾ ਚਾਹੁੰਦੇ, ਇਸ ਵਾਸਤੇ ਉਸਨੇ ਇਸ ਕਿਲੇ ਵਿੱਚ ਤੁਹਾਨੂੰ ਭੇਜਿਆ ਹੈ।
1: ਅਪਰ ਨਾ ਬਰਨੀ ਕਰਨੀ ਕੋਈ,
0: ਹੋਰ ਇੱਥੇ ਕੋਈ ਜਾਪ ਆਦਿਕ ਨਹੀਂ ਕਰਨਾ, ਤੁਸੀਂ ਜਾਪ ਕਰਨ ਵਾਸਤੇ ਨਹੀਂ ਆਏ, ਤੁਹਾਨੂੰ ਜਾਪ ਕਰਨ ਵਾਸਤੇ ਨਹੀਂ ਭੇਜਿਆ।
1: ਇਹ ਪਰਪੰਚ ਸਭ ਤਿਸ ਤੇ ਹੋਈ,
0: ਮਹਾਰਾਜ ਇਹ ਸਾਰਾ ਜਿਹੜਾ ਛਲ ਹੈ ਨਾ ਇਹ ਚੰਦੂ ਦਾ ਹੀ ਕੀਤਾ ਹੋਇਆ ਹੈ।
1: ਆਪ ਮੁਝ ਕੋ ਲਿਖ ਭੇਜਿਓ ਤੈਸੀ,
0: ਵੇਖੋ ਮਹਾਰਾਜ ਹੁਣ ਉਸ ਨੇ ਮੈਨੂੰ ਇੱਕ ਚਿੱਠੀ ਲਿਖ ਕੇ ਭੇਜੀ ਹੈ।
1: ਮੈਂ ਤਿਸ ਕਹੀ ਨਾ ਮਾਨੂੰ ਕੈਸੀ,
0: ਪਰ ਮਹਾਰਾਜ ਮੈਂ ਆਪ ਜੀ ਦਾ ਸਿੱਖ ਹਾਂ, ਆਪ ਜੀ ਦੀ ਸਿੱਖੀ ਨੂੰ ਧਾਰਨ ਕੀਤਾ, ਉਸ ਦੁਸ਼ਟ ਦੀ ਗੱਲ ਮੈਂ ਕਿਸੇ ਵੀ ਤਰ੍ਹਾਂ ਨਹੀਂ ਮੰਨਾਂਗਾ।
1: ਸਭ ਪੜ ਕਰ ਸਤਿਗੁਰ ਨੂੰ ਸੁਣਾਇਓ,
0: ਸਤਸੰਗ ਜੀ ਉਹ ਸਾਰੀ ਜਿਹੜੀ ਚਿੱਠੀ ਸੀ ਨਾ ਇਸ ਦਰੋਗੀ ਹਰਦਾਸ ਨੇ ਪੜ੍ਹ ਕੇ ਸਤਿਗੁਰੂ ਜੀ ਨੂੰ ਸੁਣਾਈ ਹੈ।
1: ਪੁਨ ਪਾਵਕ ਮੈਂ ਸੋ ਖਤ ਪਾਇਓ,
0: ਅਤੇ ਫਿਰ ਉਹ ਜਿਹੜੀ ਚਿੱਠੀ ਹੈ ਅੱਗ ਦੇ ਵਿੱਚ ਪਾ ਦਿੱਤੀ, ਅੱਗ ਵਿੱਚ ਸਾੜ ਦਿੱਤੀ ਹੈ।
1: ਸ੍ਰੀ ਹਰਗੋਬਿੰਦ ਵਾਕ ਉਚਾਰੀ,
0: ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ ਹੈ।
1: ਮਰੇ ਦੁਸ਼ਟ ਪਹੁੰਚੇ ਜਮ ਦੁਆਰੇ,
0: ਮਹਾਰਾਜ ਕਹਿੰਦੇ ਮਰੇ ਹਾਂ ਦੁਸ਼ਟ ਪਹੁੰਚਿਆ ਜਮ ਦੁਆਰੇ, ਦੁਸ਼ਟ ਮਰ ਕੇ ਜਮਾਂ ਦੇ ਦੁਆਰ ਤੇ ਪਹੁੰਚੇਗਾ।
1: ਆਨ ਸਮਾਂ ਢਿੱਗ ਪਹੁੰਚਿਓ ਤਾਹੀ,
0: ਸਤਿਗੁਰੂ ਜੀ ਕਹਿੰਦੇ ਉਹਦਾ ਹੁਣ ਅਖੀਰਲਾ ਸਮਾਂ ਮੌਤ ਦਾ ਸਮਾਂ ਨੇੜੇ ਆ ਕੇ ਪਹੁੰਚ ਗਿਆ ਹੈ।
1: ਮੌਤ ਬਚੇ ਅਬ ਨਾਹੀਂ,
0: ਬਹੁਤ ਭੈੜੀ ਮੌਤ ਮਾਰਾਂਗੀ, ਖੋਟੀ ਮੌਤ ਮਾਰਾਂਗੀ, ਸਾਡੇ ਕੋਲੋਂ ਬਚੇਗਾ ਨਹੀਂ।
1: ਜਮਾਦਾਰ ਸੁਣ ਕਰ ਹਰਖਾਇਓ,
0: ਜਦੋਂ ਦਰੋਗੀ ਹਰਦਾਸ ਨੇ ਗੁਰੂ ਕਹੇ ਵਚਨ ਸੁਣਿਆ ਤੇ ਬੜਾ ਖੁਸ਼ ਹੋਇਆ ਹੈ।
1: ਇਹ ਵੱਡ ਪਾਪੀ ਬਹੁਤ ਬਚਾਇਓ,
0: ਮਹਾਰਾਜ ਇਹ ਬੜਾ ਵੱਡਾ ਪਾਪੀ, ਇਸ ਨੇ ਆਪਣੇ ਆਪ ਨੂੰ ਬੜਾ ਬਚਾਇਆ ਹੈ।
1: ਕਰੀ ਅਵਗਿਆ ਬਡੋ ਵਡੇਰੀ,
0: ਇਸ ਨੇ ਬਹੁਤ ਵੱਡੀ, ਵੱਡਿਆਂ ਤੋਂ ਵੀ ਵੱਡੀ ਗੁਰੂ ਦੀ ਨਰਾਦਰੀ ਕੀਤੀ, ਇਸ ਨੇ ਅਵਗਿਆ ਕੀਤੀ ਹੈ।
1: ਅਮਲੋ ਨਹਿ ਬਾਦਾ ਕੁਛ ਹੇਰੀ,
0: ਹੁਣ ਤੱਕ ਮਹਾਰਾਜ ਇਸ ਨੇ ਕਦੀ ਦੁੱਖ ਵੇਖਿਆ ਹੀ ਨਹੀਂ, ਕੋਈ ਇਹਨੂੰ ਪੀੜਾ ਹੋਈ ਨਹੀਂ, ਦੂਜਿਆਂ ਨੂੰ ਦੁੱਖ ਦਿੰਦਾ ਰਿਹਾ, ਦੂਜਿਆਂ ਨੂੰ ਪੀੜਾ ਦਿੰਦਾ ਰਿਹਾ ਹੈ, ਪਰ ਅੱਜ ਤੱਕ ਇਹਨੇ ਆਪ ਕਦੇ ਦੁੱਖ ਜਾਂ ਪੀੜ ਕਦੇ ਵੀ ਜੀਵਨ ਵਿੱਚ ਨਹੀਂ ਦੇਖੀ।
1: ਇਹੋ ਸਜਾਏ ਤਬ ਦੁਸ਼ਟ ਜੋ ਸਾਰੇ,
0: ਮਹਾਰਾਜ ਜਿਹੜੇ ਸਾਰੇ ਦੁਸ਼ਟ ਨੇ ਨਾ ਇਹਨਾਂ ਨੂੰ ਆਪ ਜੀ ਇਹਨਾਂ ਦੀ ਕੀਤੀ ਦੀ ਸਜ਼ਾ ਦੇਵੋ।
1: ਨਿਰਧਾਰੀ ਰਾਵਰ ਡਰ ਧਾਰੀ,
0: ਨਿਰਧਾਰਿਆ ਰਾਵਰ ਡਰ ਧਾਰੈ, ਤੇ ਮਹਾਰਾਜ ਇਹ ਸਾਰੇ ਹੀ ਹੁਣ ਆਪ ਜੀ ਦਾ ਜਿਹੜਾ ਡਰ ਧਾਰਨ ਕਰਨ।
1: ਵਹਿਰ ਜਾਏ ਚੰਦੂ ਨਰ ਹੀਰਾ,
0: ਵਹਿਰ ਜਾਏ ਚੰਦੂ ਨਰ ਹੀਰਾ, ਤੇ ਬਾਹਰ ਜਾ ਕੇ ਸਤਸੰਗ ਜੀ ਜਿਹੜਾ ਚੰਦੂ ਦਾ ਮਨੁੱਖ ਸੀ ਉਸਨੂੰ ਦੇਖਿਆ ਹੈ।
1: ਕਹੋ ਜਾਹੋ ਨਿਜ ਸਦਨ ਸਵੇਰਾ,
0: ਤੇ ਉਹਨੂੰ ਦਰੋਗੀ ਨੇ ਜਾ ਕੇ ਕਿਹਾ ਕਿ ਤੂੰ ਹੁਣ ਸਵੇਰੇ ਆਪਣੇ ਘਰ ਨੂੰ ਜਾਣਾ ਕਰੀ,
1: ਹਮ ਤੇ ਅੱਗ ਅਸ ਹੋਤ ਨਾ ਕੋਈ,
0: ਸਾਡੇ ਕੋਲੋਂ ਇਹ ਦਰੋਗਾ ਕਹਿੰਦਾ ਮੇਰੇ ਕੋਲੋਂ ਐਸਾ ਕੋਈ

0: ਉਹ ਜਿਹੜਾ ਚੰਦੂ ਦਾ ਆਇਆ ਹੋਇਆ ਮਨੁੱਖ ਸੀਨਾ, ਜਦੋਂ ਉਹਨੇ ਦਰੋਗੀ ਹਰਦਾਸ ਦੀ ਇਹ ਗੱਲ ਸੁਣੀ ਹੈ, ਨਿਰਾਸ਼ ਹੋ ਕੇ ਚੰਦੂ ਕੋਲ ਵਾਪਸ ਗਿਆ ਤੇ ਸੁਣਾਇਆ ਹੈ,
1: ਬਹੁ ਦੁੱਖ ਤੇ ਮਨ ਮਹਿ ਮੁਰਝਾਇਓ,
0: ਬੜਾ ਦੁਖੀ ਹੋਇਆ ਤੇ ਮਨ ਵਿੱਚ ਬੜਾ ਉਦਾਸ ਹੋਇਆ ਹੈ।
1: ਇਸ ਦਿਨ ਜਿਸ ਕੇ

0: ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਨਹੀਂ ਨਾ ਕਰਦਾ ਤੇ ਮੇਰੀ ਜਿਹੜੀ ਮੌਤ ਹੈ ਉਹ ਫਿਰ ਨੇੜੇ ਹੈ।
1: ਰਾਵਣ ਧਨ ਦੀਨ ਸਿਖਾਇਓ
0: ਸਤਸੰਗ ਜੀ, ਇਸਨੇ

0: ਪਾਤਸ਼ਾਹ ਦੇ ਕੋਲ ਗੱਲ ਨਹੀਂ ਕਰਨੀ, ਗੁਰੂ ਦਾ ਜ਼ਿਕਰ ਨਹੀਂ ਕਰਨਾ।
1: ਜਿਸ ਤੇ ਬਸੇ ਦੁਰਗ ਕੇ ਮਾਹੀ,
0: ਜਿਸ ਕਰਕੇ ਬਹੁਤਾ ਸਮਾਂ ਸਤਿਗੁਰੂ ਜੀ ਕਿਲੇ ਦੇ ਵਿੱਚ ਹੀ ਰਹਿਣ।
1: ਸਾਹੂ ਜੀ ਕਹੇ ਫੇਰ ਮਤ ਕੀਜੈ,
0: ਜੇ ਬਾਦਸ਼ਾਹ ਗੁਰੂ ਬਾਰੇ ਕੁਝ ਕਹਿੰਦਾ ਗੱਲ ਕਰਦਾ ਤੇ ਉਹਦੀ ਤੁਸੀਂ ਗੱਲਾਂ ਦੇ ਨਾਲ ਮਤ ਜਿਹੜੀ ਹੈ ਨਾ ਉਸ ਨੂੰ ਫੇਰ ਦੇਣਾ, ਬਦਲ ਦੇਣਾ ਹੈ।
1: ਨਿਜ ਸੁਖ ਹਿਤ ਗੁਰ ਨਹਿ ਨਿਕਸੀਜੈ,
0: ਨਿਜ ਸੁਖ ਹਿਤ ਗੁਰ ਨਹਿ ਨਿਕਸੀਜੈ ਕਿ ਆਪਣੇ

0: ਸਾਰੀਆਂ ਜਿਹੜੀਆਂ ਬਲਾਵਾਂ ਨੇ ਦੁੱਖ ਨੇ ਉਹ ਨਾਸ ਹੋਣਗੇ।
1: ਨਿਜ ਸੁਖ ਚਾਹੂ ਦੁਰਗ ਮੈਂ ਰਾਖੋ।
0: ਤੇ ਬਾਦਸ਼ਾਹ ਨੂੰ ਇਹ ਗੱਲ ਕਹਿਣੀ ਕਿ ਜੇ ਤੁਸੀਂ ਆਪਣਾ ਸੁਖ ਚਾਹੁੰਦੇ ਹੋ ਤੇ ਗੁਰੂ ਜੀ ਨੂੰ ਕਿਲੇ ਵਿੱਚ ਹੀ ਰੱਖਣਾ ਕਰੋ।
1: ਸਿਮਰੇ ਸ਼ਾਹੂ ਜੇ ਇਸ ਵਿਧ ਭਾਖੋ।
0: ਜੇ ਬਾਦਸ਼ਾਹ ਗੁਰੂ ਨੂੰ ਯਾਦ ਕਰਦਾ ਹੈ ਤੇ ਪਾਤਸ਼ਾਹ ਨੂੰ ਤੁਸੀਂ ਇਸ ਤਰ੍ਹਾਂ ਕਹਿਣਾ ਹੈ, ਇਹ ਗੱਲ ਕਹਿਣੀ ਹੈ। ਸਤਸੰਗ ਜੀ ਚੰਦੂ ਆਪਣੇ ਜਿਹੜੇ ਇਹਦੇ ਖਰੀਦੇ ਹੋਏ ਮਨੁੱਖ ਨੇ, ਹਾਕਮ ਨੇ ਨਾ, ਉਮਰਾਵ ਨੇ, ਉਹਨਾਂ ਨੂੰ ਗੱਲਾਂ ਸਿਖਾ ਰਿਹਾ ਕਿ ਜੇ ਬਾਦਸ਼ਾਹ ਗੁਰੂ ਨੂੰ ਯਾਦ ਕਰਦਾ ਹੈ, ਉਹਨਾਂ ਨੂੰ ਮਿਲਣ ਦੀ ਗੱਲ ਕਰਦਾ ਜਾਂ ਬਾਹਰ ਕੱਢਣ ਦੀ ਗੱਲ ਕਰਦਾ ਤੇ ਐਸਾ ਉੱਥੇ ਮਾਹੌਲ ਬਣਾ ਦੇਣਾ ਹੈ ਕਿ ਗੁਰੂ ਦੀ ਗੱਲ ਜਿਹੜੀ ਹੈ ਬਾਦਸ਼ਾਹ ਨੂੰ ਭੁੱਲ ਜਾਵੇ, ਗੁਰੂ ਦਾ ਖਿਆਲ ਬਾਦਸ਼ਾਹ ਦੇ ਮਨ ਵਿੱਚੋਂ ਬਾਹਰ ਨਿਕਲ ਜਾਵੇ। ਇਹੀ ਉਹਨੂੰ ਸਿਖਾਉਣਾ ਕਿ ਜਿੰਨਾ ਚਿਰ ਸਤਿਗੁਰੂ ਜੀ ਉੱਥੇ ਰਹਿਣਗੇ ਉਹਨਾਂ ਚਿਰ ਤੁਹਾਡੇ ਜੀਵਨ ਵਿੱਚ ਸੁੱਖ ਬਣਿਆ ਰਹੇਗਾ। ਇਸ ਤੋਂ ਅਗਲਾ ਜਿਹੜਾ ਇਤਿਹਾਸ ਹੈ, ਅਗਲੀ ਜਿਹੜੀ ਕਥਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ। ਸਤਿਗੁਰੂ ਜੀ ਆਪ ਸੂ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰਮ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੀ ਵਡਿਆਈ ਕਰਦਿਆਂ, ਹਰ ਜਸ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਜਾਚਨ ਕਰਦਾ ਹੈ। ਲੇਖਕ ਅਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼

ਦੀ ਆਰਤਾ ਅਤੇ ਗੁਰਬਾਣੀ ਦੇ ਹੋਰ ਆਸ ਬਿੰਨੇ ਸ਼ਬਦਾਂ ਦਾ ਕੀਰਤਨ ਹੋਇਆ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੋਈ ਹੈ। ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਜਾਪ ਕੀਤਾ ਗਿਆ ਹੈ। ਅੱਖਰ ਵਾਧਾ ਘਾਟ ਭੁੱਲ ਚੁੱਕ ਮਵਾਫ ਕਰਨੀ ਅੱਗੇ ਵਾਸਤੇ ਸਮੈਤ ਬਖਸ਼ਿਸ਼ ਕਰਨੀ ਪੜ੍ਹੀ ਹੋਈ ਗੁਰਬਾਣੀ ਕਥਾ ਕੀਰਤਨ ਅਤੇ ਆਪ ਜੀ ਦੇ ਦਰਸ਼ਨਾਂ ਦਾ ਮਹਾਤਮ ਦਾਰਾਈ ਸਮੂਹ ਸਤਸੰਗਤ ਦੇ ਹਿਰਦੇ ਵਿੱਚ ਵਸਾਉਣਾ।

ਰਾਤ ਬਖਸ਼ਿਸ਼ ਕਰਨੀ, ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ, ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ ਦੀ ਚੜ੍ਹਦੀ ਕਲਾ ਕਰਨੀ, ਗੁਰੂ ਘਰ ਵਿਖੇ ਜੋ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ, ਨਿਰਵਿਘਨਤਾ ਸਹਿਤ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਹਰ ਪ੍ਰਕਾਰ ਚੜ੍ਹਦੀ ਕਲਾ ਕਰੂ। ਮਹਾਰਾਜ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ, ਤਿਆਰੀ ਕਰਦਿਆਂ ਹਜ਼ੂਰ ਗੁਰਬਾਣੀ ਪੜ੍ਹਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫੀ ਬਖਸ਼ੋ। ਅਨੁਕ ਪ੍ਰਕਾਰ ਭੋਜਨ ਬਾਕੀਏ ਬਹੁ ਵਿੰਜਨ ਵਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵਹ ਭੋਗ ਹਰ ਰਾਏ। ਭੋਗ ਲੱਗਿਆ ਹੋਇਆ ਸੀਤ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਆਪ ਜੀ ਕੇ ਸ੍ਰੀ ਮੁੱਖ ਵਾਕ, ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ, ਕਿਰਤਾਰਥ ਕਰੋ ਉਪਰੰਤ ਆਪ ਜੀ ਕੇ ਪਾਵਨ ਸਵਰੂਪ ਦੇ ਸੁਖਾਸਨ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ।

ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌਗਿਰਦ ਹਮਾਰੀ ਰਾਮ ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨਮਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾਂ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਹੁ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਨਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਤੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਹੋਈ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਓਂ ਬਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਤਿਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸਿਧੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਈ ਰਹਾਉ ਬਿਸੋਏ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੀ ਸਗਲ ਬਨਰਾਈ ਪੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਹਸਤਮ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਿਤ ਮੋਹੀ ਸਮ ਹੈ ਜੋਤ ਜੋਤ ਹੈ ਸੋਈ ਤਿਸਦੈ ਚਾਨਣ ਸਮ ਹੈ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੈ ਸੁਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਈ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੀ ਗੁਰ ਪਾਇਆ ਮਨ ਹਰਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਵੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ

ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ।

ਜਿਸ ਹੈ ਜਗਾਏ ਵੀ ਆਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ।

ਵਾਰੀ ਲਿਖਦਾ, ਜਿਹੜਾ ਪਾਤਸ਼ਾਹ ਨਾ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੋਵੇ ਉਹਦੇ ਚ ਆਕੜ ਕਿਉਂ ਨਾ ਹੋਵੇ। ਮੇਰੇ ਵਿੱਚ ਵੀ ਤਾਂ ਕੋਈ ਮਾਣ ਹੈ ਨਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਉਹਨੂੰ ਜਨਮ ਨਹੀਂ ਹੈ, ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਇੱਕ ਸੜਕਾਂ ਨੇ ਕਿ ਤੇਰਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਇੱਥੇ ਹਾਂ ਨਹੀਂ, ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾ, ਹਾਂ ਨਾ ਆ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ, ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ, ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ

ਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਜੇ ਦਾਖਲ ਨਹੀਂ ਹੋਇਆ, ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਪਿਓ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਸ਼ੁਰੂ ਕੀਤੇ ਨਾ ਨੋਟ ਦੇਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਕੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਉ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਇਹ ਬੜੀ ਬਰੀਕ ਪੜ੍ਹਾਈ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਹੀ, ਕਿਧਰੇ ਹਉ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ, ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ, ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਆਖੋ ਸਤਨਾਮ, ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ, ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ, ਧਿਆਨ ਦੇਣਾ, ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ, ਉਹਦੇ ਦਰਬਾਰ ਵਿੱਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ, ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ। ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ, ਬਾਕੀ ਸਾਰੇ ਰਾਗ ਨੇ ਕਿ ਨਹੀਂ।

ਥੋੜੀ ਵੀ ਹੈ, ਦੌੜੀ ਵੀ ਹੈ, ਸਾਰੰਗ ਵੀ ਹੈ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ, ਨਾ ਦੀਪਕ ਰਾਗ ਜੋ ਚਹਿਰੀ ਹੈ ਨਾ ਮੇਘ ਰਾਗ। ਇਹ ਵੀ ਸਾਡੇ ਲਈ ਇਸ਼ਾਰਾ ਹੈ, ਦੀਪਕ ਕੀ ਹੈ ਅੱਗ, ਮੇਘ ਕੀ ਹੈ ਬਹੁਤ ਤੇਜ ਕੰਮ ਕਰਦਾ ਰਹੇ। ਮਹਾਰਾਜ ਕੀ ਕਹਿ ਗਏ, ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ, ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇਣ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇਣ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ, ਨਾਲ ਨਾ ਭੰਗੜਾ ਨਾ ਅੱਤ ਸੋਗ। ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ। ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ 'ਚ ਵੀ ਕੁਝ ਵਰਤ ਗਿਆ। ਹੁਣ ਤੁਸੀਂ ਪਿੰਡਾਂ 'ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਥ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ, ਕੋਈ ਵਿਆਹ ਸ਼ਾਦੀ ਹੋ ਗਈ, ਤੇ ਇਹੋ ਜਿਹਾ ਮੇਘ ਨਾ ਆ ਜੇ, ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ। ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ, ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਦੱਸਿਆ ਜੀ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ। ਤੁਸੀਂ ਹੈਰਾਨ ਹੋ ਗਈ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ। ਹਾਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ, ਬਹੁਤਾ ਬੋਲਣ ਚੱਖਣ ਹੋਏ। ਤੁਸੀਂ ਹੈਰਾਨ ਨਹੀਂ ਹੋ ਜਾਏਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ, ਚੱਖਣ ਕਹਿੰਦੇ ਲੜਾਈ ਨੂੰ। ਜਿਹੜਾ ਜਿੰਨਾ ਜ਼ਿਆਦਾ ਬੋਲੇਗਾ ਮਹਾਰਾਜ ਦਾ ਫੈਸਲਾ, ਉਹਦੀਆਂ ਲੜਾਈਆਂ ਜ਼ਿਆਦਾ ਹੋਣਗੀਆਂ। ਤੁਸੀਂ ਕਹੋਗੇ ਨੀ ਮਹਾਰਾਜ ਚਾਹੁੰਦੇ ਕਿ ਉਹ ਸਿੱਖ ਨੂੰ ਕਿੱਧਰ ਤੋਰਨਾ ਜੇ? ਮਹਾਰਾਜ ਕਹਿੰਦੇ ਇੱਕ ਵਿਚਕਲਾ ਲਾਇ ਮੈਂ ਉਧਰ ਤੋਰਨਾ। ਉਹ ਕਿਹੜਾ ਰਾਹ ਹੈ? ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲ। ਬੋਲ ਵੀ ਬਿਲਕੁਲ ਚੁੱਪ ਵੀ ਨਾ ਰਹਿ, ਉਹ ਵੀ ਨੀ ਮੇਰਾ ਮਾਰਾ। ਹੱਦੋਂ ਵੱਧ ਵੀ ਨਾ ਬੋਲ, ਉਹ ਵੀ ਨੀ ਮੇਰਾ ਮਾਰਗ। ਥੋੜਾ ਬੋਲਣ ਗੁਰਮਤ ਪਾਏ ਧਿਆਨ ਦੇ। ਲਭ ਲੋਭ ਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਈ, ਇਹ ਤੋਂ ਕੀ ਅੰਦਾਜ਼ਾ ਲਓਗੇ? ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ ਨੇ। ਹੋਰ ਵੀ ਚੀਜ਼ਾਂ ਚ ਲੈ ਲਓ। ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ੍ਹ ਲੇ, ਛੋਟੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਹਿਣ, ਅੰਨ ਨਾ ਖਾਇਆ ਸਾਧ ਗਵਾਇਆ। ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡੇ, ਇਹਦਾ ਮਤਲਬ ਜਿੰਨਾ ਮਰਜ਼ੀ ਖਾਓ ਸਤਨਾਮ। ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ ਹੈ, ਜਿਤਨਾ ਮਰਜ਼ੀ ਖਾਓ। ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਬਾੜੀ ਜੀ। ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ? ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨਹੀਂ ਛੱਡਦੇ, ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨਹੀਂ ਛੱਡਦੇ। ਮਹਾਰਾਜ ਕਹਿੰਦੇ ਇੱਕ ਤੀਜਾ ਰਾਹ ਹੈ, ਕੱਜ ਕੇ ਆਖੋ ਸਤਨਾਮ। ਆਉਂ ਤੇ ਸਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ, ਇਹ ਵੀ ਨੀ ਕਹਿੰਦਾ ਬਹੁਤਾ ਖਾ, ਵਿਚਕਾਰਲਾ ਮਾਰਾ।
کوئی حدوں ود گھر دے خرچے ودا لے وہ بھی غلط ہے, کوئی ات کنجوسی کرے کمیز ہی نہ دھوے سات سات دن وہ بھی غلط ہے. لائن ہے تہاڈی سکھی دی بہت پیاری لائن ہے, کوئی سمجھ نہیں. مہاراج کہندے ویکھ لے میں نہ دیپک پایا ہی نہ میگ پایا ہی, تیرے گھر وچ کوئی خوشی آ جائے ات پنگڑے ات پٹھے کام یہ میگ ہے, مینوں نہیں وہ میگ چاہیے. کوئی اوہ جی چیز ورت جائے ات سوگ مینوں وہ بھی نہیں چاہیے. وچکارا مہاراج بخشیا جی پانچ منٹ دس صاحب جی دے مہاراج جی اور سیوا لین, ایک واری ساری سنگت گرو گرنتھ صاحب دے پیار وچ پڑے ہوئے

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹੋ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ, ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਸੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ, ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ, ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ, ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ, ਇਹ ਜ਼ਰੂਰੀ ਜੇ। ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ, ਦੇਖੋ ਤੁਸੀਂ, ਕਰਾਮਾਤ ਕਹਿ ਲੋ, ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਮ ਨੂੰ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਦਾਲ ਚ ਰੱਖ ਦਿੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ, ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਕੈਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ, ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ, ਹੁਣ ਧਿਆਨ ਦੇਣਾ ਗੁਰੂ ਪਿਆਰਿਓ। ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚੀਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ, ਹੋਰ ਵੀ ਬੁਰਾ ਹਾਲ। ਕੁਝ ਪਰਿਵਾਰ ਧਿਆਨ ਦੇਣਾ, ਉਗੋਂ ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣੇ ਕਿ ਤੂੰ ਸਿੱਖੀ ਤੋਂ ਹੀ ਫਸੇ। ਜਾਣੀ ਕਿ ਆਖੋ ਸਤਨਾਮ, ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ, 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ, ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ,
گرو رام داس دے گھر دی حاضری دو ٹائم روز والی کتے مہینے بعد شوقیاں رہ جائے تے مہاراج کہندے ایہو جا میگ نہیں تیری زندگی چانا چاہیدا میں نہیں ایج میگ رکھ پایا تے بہت ضروری ہے بابا رام سنگھ پچو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساکھی ملدی جی پڑھ لو کتاباں مہاپرشاں دی تے دو مہینے بعد ساتھیاں نے یور پاتا بھی چل ہوں منڈا دو مہینے دا ہو گیا کچھ پیا کچھ کھوا ڈبے شراباں دے کھولے ایہو جی انہوں نے پارٹی کی اشارہ جی کہ آ میگ نہیں چاہیے جی تینوں میں پتر دیا تو آ چیزاں کھلنا میگ نہیں چاہیے تیرا ویاہ ہوئے بچے دا تو آ چیزاں ہون آ میگ نہیں چاہیے میں پایا ہی نہیں چکار لا مار یہ جگر ملتا جی بھی جدو ات انہوں نے یہو جہاں پارٹیاں دتی دو دن بعد بچہ چڑھائی کر گیا تو وہ پھر جدو ہوش ٹکانے آئی آ کے انہوں نے کہا مہاپرش تو بچہ بابا رام سنگھ پوچھو منڈی والے کہن لگے اسی نرنکار کولوں بخشی روح تہاڈے گھر بھیجی جدو تسی آ پٹھے کام کرن لگ پے او دا من رویا کتھے بھیجتا ہے وہ ہاتھ واپس بلانا نہیں بھیجنا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اس وڈیائی جو ساڈے جیون دا چاننا کہ چوتھی وشیشتا آئی جے نہ دیپک راگ دے گرو گرنتھ صاحب چ نہ میگ راگ دے سکھاں تیری زندگی چ دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جے توں وسر جاوے دکھ آن ات سوگ نہ آ جے توں کلپنا چ پے جے وچ کارلا مارگ گرمخ مایا وچ اداسی گج کے آخو ستنام آؤ سات سنگ تے پنگتیاں پڑھیے

ਜਿਹੜਾ ਮਨੁੱਖ ਦਾ ਭਲਾ ਲੋਚੀ, ਜਿਹੜਾ ਮਿੱਤਰ ਮਿਲੇ ਤੇ ਬੁਰੇ ਪਾਸੇ ਲੈ ਜਾ, ਭਲਾ ਫਿਰ ਹੋਰ ਦੁਸ਼ਮਣ ਦੀ ਕੀ ਲੋੜ। ਜਿਹੜਾ ਅਖੌਤੀ ਮਿੱਤਰ ਮਿਲੇ, ਮਿੱਤਰਤਾ ਦੇ ਨਾਂ ਥੱਲੇ ਬੁਰੇ ਪਾਸੇ ਲੈ ਤੁਰੇ, ਬੁਰਾਈਆਂ ਵਾਲੇ ਪਾਸੇ ਪ੍ਰੇਰ ਲੈ ਜਾ, ਗਲਤ ਕੰਮਾਂ ਵਾਲੇ ਪਾਸੇ ਲੈ ਤੁਰੇ, ਜਾਂ ਜਿਹੜੇ ਮਿੱਤਰ ਦੇ ਆਇਆ ਜੀਵਨ ਦਾ ਕੀਮਤੀ ਸਮਾਂ ਆ ਜਾਈ ਤੁਰਿਆ ਚਲਾ ਜਾ, ਗਲਤ ਗੱਲਾਂ ਵਿੱਚ, ਨਿੰਦਾ ਚੁਗਲੀ ਵਿੱਚ, ਗਲਤ ਖੇਡਾਂ ਵਿੱਚ, ਗਲਤ ਕਾਰੀਆਂ ਵਿੱਚ ਮਨੁੱਖ ਦਾ ਕਰਮ ਭ੍ਰਿਸ਼ਟ ਹੁੰਦਾ ਚਲਾ ਜਾਵੇ, ਉਹ ਮਿੱਤਰ ਨਹੀਂ ਦੁਸ਼ਮਣ ਹੈ। ਕਿਉਂਕਿ ਜੋ ਕਰਮ ਅਸੀਂ ਕਰਨੇ ਨੇ ਉਹਨਾਂ ਦਾ ਫਲ ਸਾਡੇ ਸਾਹਮਣੇ ਆਉਣਾ, ਅੱਜ ਨਹੀਂ ਕੱਲ ਨੂੰ, ਐਸ ਨਹੀਂ ਅਗਲੇ ਜਨਮ ਨੂੰ, ਸਾਡੇ ਕੀਤੇ ਕਰਮ ਸਾਡੇ ਸਾਹਮਣੇ ਆ ਜਾਣੇ। ਤੇ ਜਿਹੜਾ ਬੰਦਾ ਗਲਤ ਕੰਮਾਂ ਦੀ ਪ੍ਰੇਰਨਾ ਕਰਦਾ, ਉਹਦੇ ਨਾਲ ਵੱਡਾ ਦੁਸ਼ਮਣ ਹੋਰ ਕੌਣ ਹੋਵੇ। ਪਰ ਮਨੁੱਖ ਇਹ ਭੁਲੇਖੇ ਚ ਪਿਆ ਹੋਇਆ, ਜਿਹਦੇ ਨਾਲ ਜੀ ਪਰਚ ਜਾਵੇ, ਜਿਹੜਾ ਕੋਲ ਬਹਿ ਕੇ ਚਾਰ ਗੱਲਾਂ ਕਰੇ, ਸੁਣੇ ਸੁਣਾਵੇ, ਉਹਨੂੰ ਅਸੀਂ ਮਿੱਤਰ ਸਮਝ ਰਹੇ ਹਾਂ। ਹਾਲਾਂਕਿ ਸਾਹਿਬਾਨੇ ਪਾਵਨ ਬਾਣੀ

ਮਿੱਤਰ ਲੱਭਣੇ ਨੇ ਤੇ ਪੱਕੇ ਮਿੱਤਰ ਲੱਭ, ਕੱਚਿਆਂ ਪੱਲੇ ਦੇ ਨਾਲ ਕੀ ਮਿੱਤਰਤਾ ਪਾਉਣੀ। ਇਹਨਾਂ ਦਾ ਆਪਣਾ ਕੋਈ ਸਟੈਂਡ ਨਹੀਂ। ਅੱਜ ਕੰਮ ਕਰਦੇ ਨੇ ਕੱਲ੍ਹ ਨੂੰ ਪਛਤਾਉਂਦੇ ਨਜ਼ਰ ਆਉਂਦੇ, ਅੱਜ ਕੁਕਰਮ ਕਰਦੇ ਨੇ ਕੱਲ੍ਹ ਨੂੰ ਉਹਨਾਂ ਕੁਕਰਮਾਂ ਦੇ ਫਲ ਦੇ ਸਾਹਮਣੇ ਰੋਂਦੇ ਨਜ਼ਰ ਆਉਂਦੇ। ਮੇਰਾ ਇਹੀ ਨਹੀਂ, ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ, ਉਹ ਇਹ ਜੀਵੰਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ। ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ, ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿੱਚ ਵੀ ਤੇਰਾ ਸਾਥ ਦੇ ਸਕਣ, ਉੱਥੇ ਵੀ ਤੇਰੀ ਬੌੜੀ ਕਰ ਸਕਣ, ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ। ਸੰਸਾਰ ਤੇ ਵੀ ਐਸਾ ਤੁਸਾਂ ਵੇਖਿਆ, ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ, ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ, ਕੋਈ ਔਖਾ ਸੌਖਾ ਵੇਲਾ ਆ ਜਾਵੇ, ਆਵਾਜ਼ ਮਾਰ ਲਓ, ਬੁਲਾ ਲਓ ਮਿੱਤਰ ਨੂੰ ਕਿ ਮੈਂ ਫਸਿਆ, ਗਲਤ ਕੰਮ ਕਰ ਬੈਠਾ, ਭੁੱਲ ਹੋ ਗਈ, ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ, ਮਿੱਤਰ ਆ ਜਾ। ਜਿਸ ਸਭਾ ਸੁਸਾਇਟੀ ਦੇ ਸਾਹਮਣੇ, ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ, ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ, ਉਹ ਕਹਿੰਦੇ ਨੇ ਭਾਈ ਤੂੰ ਆ ਗਈ ਹੈ, ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ, ਤੇਰੇ ਕਹਿਣ ਤੇ ਛੱਡਦੇ ਨੇ, ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ, ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰੇ ਭਰਾ ਕਰਕੇ ਛੱਡਦੇ ਨੇ। ਚੰਗੇ ਬੰਦੇ ਦਾ ਪ੍ਰਭਾਵ ਪੈਂਦਾ, ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ, ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ। ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦੇਈਏ, ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ, ਐਸੀ ਦਸ਼ਾ ਆਉਂਦੀ ਨਹੀਂ, ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਕੋਲੋਂ ਕੋਈ ਲੇਖਾ ਪੁੱਛਣ ਜੋਗਾ ਰਹੇ। ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ। ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ, ਸੱਜਣਾ ਜੀਵਨ ਵਿੱਚ ਵਿਕਾਰ ਸੋਧਾ ਨਹੀਂ ਦੇਵੇ, ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ, ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਂਹ ਫੜ ਕੇ ਗੁਰਦੁਆਰੇ ਲੈ ਆਵੇ, ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ, ਜਿਹੜਾ ਜਿਸ ਵੇਲੇ ਮੇਰੇ ਗੁਰੂ ਦੀ ਗੱਲ ਕਰੇ, ਪ੍ਰਭੂ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਧਰਮ ਦੀ ਗੱਲ ਕਰੇ ਨਾ, ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ 'ਚ ਹੋਰ ਕੋਈ ਨਹੀਂ ਮਿਲ ਸਕਦਾ। ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਚ ਜਾਵੇ ਉਹ ਚੰਗਾ ਮਿੱਤਰ ਹੈ, ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ, ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰਨੇ ਕਰਦੇ, ਤਨ ਮਨ ਧਨ ਅਰਪੂ ਤਿਸੇ ਪ੍ਰਭੂ ਮਿਲਾਵੇ ਮੋਹੇ, ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾ ਦੇ, ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ, ਉਹੀ ਸਾਨੂੰ ਮਿਲਾ ਸਕਦੇ ਨੇ। ਉੱਥੇ ਸਾਹਿਬਾਂ ਨੇ ਪਾਵਨ ਬਾਣੀ ਦੀ ਬਚਨ ਕਿਹਾ, ਸਾਹਿਬ ਕਹਿੰਦੇ ਨੇ ਸ਼ਰਮ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਤੀਰਾ। ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ, ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ, ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ, ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਨਾ, ਉਹਨਾਂ ਦਾ ਆਸਰਾ ਤੱਕਣਾ ਲੋੜਨਾ, ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ। ਔਰ ਬੇਨਤੀ ਕਰਨਾ, ਤੁਮ ਹਰ ਸੇਤੀ ਰਾਤੇ ਸੰਤੋ, ਗੁਰਮੁਖੋ ਤੁਹਾਡਾ ਤਾਂ ਮਨ ਰੱਤਾ ਹੋਇਆ ਪ੍ਰਭੂ ਨਾਲ, ਤੁਸੀਂ ਪ੍ਰਭੂ ਰੰਗ ਚ ਰਹਤੇ ਹੋ। ਤੁਮ ਹਰ ਸੇਤੀ ਰਾਤੇ ਸੰਤੋ, ਨਿਭਾਹ ਲਿਓ ਮੋਕੋ ਪੁਰਖ ਵਿਧਾਤੇ, ਮੈਨੂੰ ਵੀ ਆਪਣੇ ਨਾਲ ਲੈ ਤੁਰੋ ਤੇ ਨਿਭਾ ਦਿਓ ਤੁਰ ਤੱਕ, ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ, ਓੜ ਪਹੁੰਚਾਓ ਦਾਤੇ, ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ, ਤੁਸੀਂ ਪਹੁੰਚੋ ਮੈਨੂੰ ਵੀ ਪਹੁੰਚਾ ਦਿਓ। ਇਹੋ ਜਿਹਾ ਮਿੱਤਰ ਦੇ ਚਰਨੀ ਨਹੀਂ ਪੈਣਾ ਪਏ, ਇਹੋ ਜਿਹਾ ਮਿੱਤਰ ਤੋਂ ਤਨ ਮਨ ਧਨ ਵਾਰਨਾ ਪਏ, ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ, ਉਹ ਵੀ ਥੋੜਾ। ਸਾਹਿਬਾਂ ਨੇ ਪਾਵਨ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ, ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ, ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ ਉਹਦੇ ਨਾਲ ਮੈਂ ਐਸੀ ਸਾਂਝ ਪਾਵਾਂ।
ਸੀਸ ਵੱਢੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾ ਸੋ ਪਿਆ ਵਿਡਾਣਾ ਚੇਤਾ ਪ੍ਰਭੂ ਤੋਂ ਉਪਰੇ ਹਾਂ ਪ੍ਰਭੂ ਤੋਂ ਦੂਰ ਹਾਂ ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ ਮਾਰੀ ਜਾਈਏ ਇਸ ਜ਼ਿੰਦਗੀ ਨਾਲੋਂ ਜੇ ਉਸ ਪ੍ਰਭੂ ਦਾ ਪਿਆਰ ਪ੍ਰਾਪਤ ਨਹੀਂ ਹੈ ਤੇ ਜਿਹੜਾ ਉਸ ਪ੍ਰਭੂ ਦੀ ਗੱਲ ਸੁਣਾਵੇ ਉਸ ਪਿਆਰ ਵਿੱਚ ਸਹਾਈ ਹੋਵੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਾਹਿਬਾਨੇ ਪਾਵਨ ਬਾਣੀ ਚ ਸਾਨੂੰ

ਪ੍ਰਭੂ ਦੀ ਜਿਹੜਾ ਗੱਲ ਸੁਣਾ ਦੇ, ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ। ਹੈ ਕੋਈ ਐਸਾ ਸੱਜਣ ਮਿੱਤਰ, ਹੈ ਕੋਈ ਐਸੋ ਹਮਰਾ ਮੀਤ, ਸਕਲ ਸਮੱਗਰੀ ਜੀਓ ਹੀਓ ਦਿਓ ਅਰਪੋ ਆਪਣੋ ਜੀਤ, ਉਹਦੇ ਨਾਲ ਪੱਕੀ ਸਾਂਝ ਪਾ। ਸਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ। ਸਾਹਿਬਾਂ ਨੇ ਕਿਹਾ ਜੇ ਤੂੰ

ਤੂੰ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੋਊਗਾ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ, ਕਾਹੂ ਖੜੇ ਸੁਜਾਨ ਵੰਜਾ ਇਹ ਨਹੀਂ ਕੱਪੜੀ, ਜਿਹੜੇ ਇਹਨਾਂ ਪਾਣੀਆਂ ਚੋਂ ਲੰਘੇ ਹੋਏ ਨੇ ਕਿਸੇ ਨਵੇਂ ਪੱਤਣ ਤੇ ਆ ਜਾਵੇ, ਕਿਸੇ ਨਵੇਂ ਨਦੀ ਦਰਿਆ ਤੇ ਪਹੁੰਚ ਜਾਵੇ, ਉਥੋਂ ਲੰਘਣ ਦਾ ਮਸਲਾ ਪੈਦਾ ਹੋ ਜਾਵੇ ਨਾ, ਤੂੰ ਭਾਵੇਂ ਕਿੱਡਾ ਵੱਡਾ ਤਾਰੂ ਹੈ ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਜਿਹੜੇ ਇਸ ਰਾਹ ਤੋਂ ਲੰਘੇ, ਪਤਾ ਨੀ ਕਿੱਥੇ ਭਵਰ ਹੋਵੇ, ਕਿੱਥੇ ਪਾਣੀ ਦੀ ਕੀ ਦਸ਼ਾ ਹੋਵੇ, ਇਸ ਰਾਹ ਵਿੱਚੋਂ ਲੰਘਣ ਵਾਸਤੇ ਚੰਗਾ ਰਵੇ ਜੇ ਤੂੰ ਕਿਸੇ ਤਾਰੂ ਨੂੰ ਜਿਹੜਾ ਇੱਥੋਂ ਲੰਘਿਆ ਹੋਵੇ ਉਹਨੂੰ ਪੁੱਛ ਲਵੇ ਇੱਥੋਂ ਤੂੰ ਕਿਵੇਂ ਲੰਘਿਆ, ਕੀ ਹਾਲਤ ਹੈ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਬੰਦਾ ਕਿੰਨਾ ਹੁਸ਼ਿਆਰ ਤੇ ਚਲਾਕ ਹੋ, ਧਰਮ ਦੇ ਮਾਰਗ ਤੇ ਉਹਨਾਂ ਲੋਕਾਂ ਦੇ ਨਾਲ ਇਹ ਗੱਲ ਕਰ ਲੈਣੀ, ਲਾਲਣ ਰਾਵਿਆ ਕਵਣ ਗਤੀ ਦੀ, ਤੂੰ ਕਿਸ ਤਰ੍ਹਾਂ ਪਤੀ ਨਾਲ ਪਿਆਰ ਕੀਤਾ ਹੈ, ਤੂੰ ਪ੍ਰਭੂ ਨਾਲ ਕਿਸ ਤਰ੍ਹਾਂ ਪਿਆਰ ਪਾਇਆ, ਪ੍ਰਭੂ ਨਾਲ ਤੇਰੀ ਸਾਂਝ ਕਿਵੇਂ ਪੱਕੀ ਹੋਈ ਹੈ, ਤੂੰ ਪ੍ਰਭੂ ਨੂੰ ਕਿਵੇਂ ਪਾਇਆ, ਸਖੀ ਬਤਾਓ ਮੁਝੇ ਮਤੀਰੀ, ਮੈਨੂੰ ਵੀ ਕੋਈ ਮਤ ਦੇ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਿਨ੍ਹਾਂ ਸੁਹਾਗਣਾਂ ਨੇ ਘਰ ਸਵਰਗ ਬਣਾ ਰੱਖੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਤੇ ਖੇੜਿਆਂ ਦੀ ਖੁਸ਼ਬੂ ਉੱਠਦੀ ਹੈ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਇਹ ਖੁਸ਼ਬੂ ਤੁਹਾਨੂੰ ਕਿਵੇਂ ਪ੍ਰਾਪਤ ਹੋਈ, ਇਸ ਘਰ ਨੂੰ ਸਵਰਗ ਤੁਸੀਂ ਕਿਵੇਂ ਬਣਾਇਆ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਜਿਨ੍ਹਾਂ ਘਰਾਂ ਚੋਂ ਕਲੇਸ਼ ਉੱਠਦਾ ਹੋਵੇ, ਜਿੱਥੇ ਪਿਆਰ ਦੀ ਕੋਈ ਸਾਂਝ ਨਾ ਹੋਵੇ, ਉਹਨਾਂ ਨਾਲ ਗੱਲ ਕਰਨ ਦੀ ਵੀ ਕੀ ਲੋੜ ਹੈ, ਮਤ ਉਹਨਾਂ ਨੂੰ ਕੋਈ ਮਤ ਐਸੀ ਮਨ ਚ ਆ ਜਾਵੇ, ਉਹਨਾਂ ਦੇ ਕੋਲੋਂ ਕੋਈ ਐਸਾ ਰੰਗ ਚੜ ਜਾਵੇ ਕਿ ਆਪਣਾ ਵੀ ਜੀਵਨ ਖਰਾਬ ਕਰ ਲਈਏ, ਉਹਨਾਂ ਦੇ ਨੇੜੇ ਹੋਈਏ ਜਿਨ੍ਹਾਂ ਦੇ ਜੀਵਨ ਚ ਸੁੱਖ ਨਜ਼ਰ ਆਉਂਦਾ, ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਨਜ਼ਰ ਆਉਂਦਾ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ, ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ, ਜੋ ਜਾਣੇ ਤੇ ਸਦਾ ਸੁੱਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ, ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ, ਤੇ ਜਿਸ ਦਿਨ ਕੋਈ ਮਿਲ ਪੈਂਦਾ ਹੈ, ਧੰਨ ਗੁਰੂ ਨਾਨਕ ਦਾ ਸਵਾਰਿਆ ਭਾਈ ਮਨਸੁਖ, ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲਿਆ ਸੀ, ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਆ ਬੰਦਾ, ਜਿਸ ਨੇ ਭਾਈ ਮਨਸੁਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ, ਇਹ ਤਾਂ ਕੋਈ ਵਰਤ ਨਹੀਂ ਰੱਖਦਾ, ਇਹ ਤਾਂ ਕੋਈ ਪੂਜਾ ਨਹੀਂ ਪਿਆ ਕਰਦਾ, ਇਹ ਤਾਂ ਕੋਈ ਪਖੰਡ ਨਹੀਂ ਪਿਆ ਕਰਦਾ, ਇਹ ਤਾਂ ਕੋਈ ਰਚਨਾ ਨਹੀਂ ਰਚੀ ਬੈਠਾ, ਮੇਰੇ ਸਾਰੇ ਰਾਜ ਵਿੱਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ ਹੈ, ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ, ਉਹਨੂੰ ਕਹਿੰਦਾ ਸੱਜਣਾ ਇਹ ਨੇਤਰਾਂ ਦੀ ਮਸਤੀ, ਇਹ ਬੋਲਾਂ ਦੀ ਮਿਠਾਸ, ਇਹ ਜੀਵਨ ਦੇ ਵਿੱਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲਿਆ, ਤੇ ਭਾਈ ਮਨਸੁਖ ਕਹਿੰਦੇ ਨੇ ਗੁਰੂ ਨਾਨਕ ਦੀ ਮਤ ਲੈ ਕੇ, ਗੁਰੂ ਕੋਲੋਂ ਸਮਤ ਲੈ ਕੇ, ਗੁਰੂ ਕੋਲੋਂ ਜੱਜ ਸਿੱਖ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ, ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ, ਭਾਈ ਮਨਸੁਖ ਫਿਰ ਆਪਣੀ ਪੂਜਾ ਕਰਾਉਣ ਨਹੀਂ ਪੈ ਗਿਆ, ਰਾਹ ਦੱਸ ਦਿੱਤਾ, ਕਹਿਣ ਲੱਗੇ ਪਿਆਰ ਉਹਦੇ ਨਾਲ ਕੀਤਾ ਸੀ, ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ, ਪਿਆਰ ਉਹਦੇ ਨਾਲ ਕਰ ਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ, ਕਹਿੰਦਾ ਮੈਂ ਲੱਭਾਂ ਕਿੱਥੋਂ ਪਿਆਰ ਕਿਵੇਂ ਕਰਾਂ, ਭਾਈ ਮਨਸੁਖ ਹੱਸ ਪਏ, ਕਹਿਣ ਲੱਗੇ ਮਹਾਰਾਜ ਸ਼ਿਵਨਾਭ ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ ਫਿਰ ਕਾਹਦਾ ਪਿਆਰ ਕੀਤਾ, ਤੂੰ ਪਿਆਰ ਕਰਕੇ ਪਿਆਰਾ ਆਪੇ ਖਿੱਚਿਆ ਤੁਰਿਆ, ਪਿਆਰ ਵਿੱਚ ਇੰਨੀ ਖਿੱਚ ਪੈਦਾ ਕਰ ਉਹ ਆਪੇ ਤੈਨੂੰ ਲੱਭਦਾ ਫਿਰੇ, ਤੂੰ ਉਹਨੂੰ ਲੱਭਣ ਨਾ ਜਾਵੇਂ ਬਲਕਿ ਤੈਨੂੰ ਉਹ ਲੱਭਦਾ ਫਿਰ, ਐਸੀ ਚਿੰਗ ਲਾ ਦਿੱਤੀ, ਐਸੀ ਰਚਨਾ ਰਚ ਦਿੱਤੀ ਉਸ ਰਾਜੇ ਦੇ ਅੰਦਰ, ਧੰਨ ਗੁਰੂ ਨਾਨਕ ਖਿੱਚੇ ਚਲੇ ਗਏ, ਰਾਜੇ ਸ਼ਿਵਨਾਭ ਦੇ ਪਿਆਰ ਨੇ ਗੁਰੂ ਨਾਨਕ ਸਾਹਿਬ ਨੂੰ ਸਗਲਾ ਦੀਪ ਖਿੱਚ ਲਿਆ, ਕਿਤੇ ਉਹ ਪਿਆਰ ਕਰਨਾ ਸਾਨੂੰ ਵੀ ਆ ਜਾਏ, ਜਾਂ ਇਹੋ ਜਿਹਾ ਪਿਆਰ ਕਰਨਾ

ਸਿੱਖ ਤੋਂ ਸਿੰਘ ਬਣਾਇਆ, ਖਾਲਸਾ ਸਜਾਇਆ। ਔਰ ਖਾਲਸਾ ਸਜਾ ਕੇ ਸਤਿਗੁਰੂ ਜੀ ਇਤਨੇ ਰੀਝੇ, ਇਤਨੇ ਪ੍ਰਸੰਨ ਹੋਏ ਆਪਣੇ ਉਸ ਪੁੱਤਰ ਨੂੰ ਦੇਖ ਕੇ, ਆਪਣੇ ਉਸ ਖਾਲਸੇ ਨੂੰ ਦੇਖ ਕੇ, ਤੇ ਸਭ ਕੁਝ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਚਾਰਨ ਕਰਦੇ ਨੇ। ਆਖਦੇ ਨੇ ਮੇਰਾ ਮਨ ਕਰਦਾ ਕਿ ਮੈਂ ਇਸੇ ਖਾਲਸੇ ਦੀ ਸੇਵਾ ਕਰਾਂ, ਕਿਉਂਕਿ ਇਸ ਖਾਲਸੇ ਦੀ ਬਰਕਤ ਹੈ, ਇਸ ਖਾਲਸੇ ਦੀ ਹੀ ਬਦੌਲਤ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਯੂੰ ਉਚਾਰਨ ਕਰਦੇ ਨੇ।

ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਰਹਿ ਸਦ ਧਿਆਵੈ। ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਬਿਸਰਦੈ ਹਰ ਨਾਉ, ਅਨਖਬਾਰ ਗੁਰ ਕੋ ਬਲ ਜਾਓ। ਸਰਮ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ। ਸਹਸ ਸਿਆਨ ਪੱਲਿਆ ਨ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਫਲ ਦਰਸਨ ਅਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਪੇਟ ਤਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਕਾਨੇ, ਮਨ ਸੰਤੋਖ ਆਤਮ ਪਤੀਆਂ ਨੇ। ਪੂਰਾ ਗੁਰ ਅਖੋ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲਏ ਮਿਲਾਏ। ਜੇਵਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਣੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ। ਤਪਤ ਮਾਹੇ ਠਾਠ ਵਰਗਾਈ, ਅੰਧ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਹੁੰਚ ਚੁਕਾ ਨਿਰਪਾਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਪਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ।

ਵਿੱਚ ਰਹਿੰਦਾ ਹੋਇਆ ਬੰਦਾ ਕਹਿੰਦਾ ਕਿ ਮੈਂ ਪਰਿਵਾਰ ਤੋਂ ਅਲੱਗ ਹੋ ਕੇ ਭਗਤੀ ਕਰਨੀ ਹੈ, ਸੰਤ ਬਣ ਜਾਣਾ, ਜੋਗੀ ਬਣ ਜਾਣਾ, ਤੇ ਆਪਣੀਆਂ ਧੀਆਂ ਤੇ ਆਪਣੀ ਇਸਤਰੀ ਬੱਚੇ ਛੱਡ ਦਿੱਤੇ। ਜਦੋਂ ਸੰਤ ਬਣ ਗਿਆ ਆਲੇ ਦੁਆਲੇ ਬੀਬੀਆਂ ਲੜਕੀਆਂ ਬਹਿ ਗਈਆਂ, ਵਿੱਚ ਆਪ ਬਹਿ ਗਏ, ਕਹਿੰਦੇ ਮੈਂ ਜੋਗੀ ਬਣ ਗਿਆ। ਪਾਤਸ਼ਾਹ ਕਹਿੰਦੇ ਨਹੀਂ, ਇਹ ਨਹੀਂ ਪਰਵਾਹ, ਜੋਗੀ ਰਹਿਣਾ ਹੈ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਚ ਰਹਿ ਕੇ। ਮਾਇਆ ਹੁੰਦੀ ਹੋਈ ਵੀ ਜੇ ਇੰਨੀ ਮਾਇਆ ਬੰਦੇ ਕੋਲ ਹੋਵੇ, ਬੰਦਾ ਮਾਇਆ ਤੋਂ ਨਿਰਲੇਪ ਹੋਵੇ, ਪਾਤਸ਼ਾਹ ਕਹਿੰਦੇ ਨੇ ਬੰਦਾ ਜੋਗੀ ਹੋਏਗਾ।

ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਸਲੋਕ। ਇਸ ਸਲੋਕ ਦੇ ਵਿੱਚ ਕਰਮ ਕਾਂਡਾਂ ਤੋਂ ਦੂਰ ਰਹਿਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਿਉਂਕਿ ਇਨਸਾਨ ਪਰਮਾ ਵਹਿਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ।

ਚੋਰੀ ਕੀਤਾ ਹੋਇਆ ਸਮਾਨ ਉਹ ਕਿਧਰੇ ਵੇਚਦਾ ਤੇ ਜਿਹਦੇ ਕੋਲੋਂ ਉਹ ਸਮਾਨ ਮਿਲੇਗਾ ਉਹ ਵੀ ਚੋਰੀ ਅਖਵਾਉਂਦਾ। ਚੋਰੀ ਇੱਕ ਕਰਦਾ, ਜਿਹਨੇ ਚੋਰੀ ਕੀਤੀ ਉਹ ਤੇ ਚੋਰ ਬਣਦਾ ਤੇ ਜਿਹਦੇ ਕੋਲ ਅੱਗੇ ਉਹਨੇ ਸਮਾਨ ਰੱਖਿਆ ਜਾਂ ਵੇਚਿਆ ਉਹ ਵੀ ਚੋਰੀ ਅਖਵਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅਗਰ ਕੋਈ

ਅਗਰ ਉਹ ਅਰਦਾਸ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਦਲਾਲ ਹੈ ਤੇ ਉਹਦੇ ਵੀ ਹੱਥ ਵੱਢੇ ਜਾਣਗੇ ਕਿਉਂਕਿ ਉਸਨੇ ਇਨਸਾਫ਼ ਨਹੀਂ ਕੀਤਾ। ਰੱਬ ਦੀ ਦਰਗਾਹ ਵਿੱਚ ਸੱਚ

ਕੁਝ ਪੰਡਤਾਂ ਨੇ ਬਹਿਸ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਮੱਥੇ ਤੇ ਟਿੱਕਾ ਲਾਨੇ ਆ, ਗੰਗਾ ਕਿਨਾਰੇ ਬੈਠਦੇ ਆ, ਗੰਗਾ ਵਿੱਚ ਇਸ਼ਨਾਨ ਕਰਦੇ ਆ। ਰੋਟੀ ਪਕਾਉਣ ਤੋਂ ਪਹਿਲਾਂ ਲੱਕੜਾਂ ਧੋ ਕੇ ਬਾਲਦੇ ਆ ਗੰਗਾ ਦੇ ਪਾਣੀ ਦੇ ਨਾਲ। ਜ਼ਮੀਨ ਦੇ ਵਿੱਚ ਚੁੱਲਾ ਡੂੰਘਾ ਪੁੱਟ ਕੇ ਫਿਰ ਪ੍ਰਸ਼ਾਦਾ ਬਣਾਉਂਦੇ ਆ। ਤੇ ਗੁਰੂ ਸਾਹਿਬ

ਇਹਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਮੱਥੇ ਤੇ ਟਿੱਕਾ ਲਾ ਲੈਣ ਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਕੀ ਹੋਇਆ, ਨਹਾ ਲਿਆ, ਮੱਥੇ ਟਿੱਕਾ ਲਾ ਲਿਆ, ਇੰਨਾ ਹੋਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਇਨਸਾਨ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਮਨ ਵਿੱਚ ਸੱਚ ਹੋਵੇ। ਮਨ ਵਿੱਚ ਸੱਚ ਨਹੀਂ ਤੇ ਨਹਾਉਣ ਦੇ ਨਾਲ ਇਨਸਾਨ

ਕਿ ਸੁੱਚ ਜਿਹੜੀ ਹੈ ਮਨ ਦੀ ਹੈ। ਮਨ ਸੁੱਚਾ ਨਹੀਂ ਤੇ ਸਰੀਰ ਕਿਵੇਂ ਸੁੱਚਾ ਹੋ ਸਕਦਾ? ਸਾਡੇ ਦੇਸ਼ ਵਿੱਚ ਕਰਮ ਕਾਂਡਾਂ ਨੂੰ ਔਰ ਬਾਹਰ ਦੀ ਸੁੱਚਤਾ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ। ਇੱਥੋਂ ਤੱਕ ਕਈ ਵਾਰੀ ਦੇਖਦੇ ਹਾਂ ਕਿ ਕਈਆਂ ਧਾਰਮਿਕ ਸਥਾਨਾਂ ਵਿੱਚ ਹਰੀ ਜਨ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਸਥਾਨ ਅਪਵਿੱਤਰ ਹੋ ਜਾਏਗਾ, ਪਰ ਇੱਕ ਗੱਲ ਸਮਝ ਚ ਨਹੀਂ ਆਉਂਦੀ, ਜੇ ਨੀਵੀਂ ਜਾਤ ਵਾਲੇ ਦੇ ਜਾਣ ਨਾਲ ਧਾਰਮਿਕ ਸਥਾਨ ਅਪਵਿੱਤਰ ਹੋ ਸਕਦਾ ਹੈ ਤੇ ਫਿਰ ਉਹ ਧਾਰਮਿਕ ਸਥਾਨ ਕਿਸੇ ਨੂੰ ਪਵਿੱਤਰ ਕਿਵੇਂ ਕਰੇਗਾ?

ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ। ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ। ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖ਼ਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ, ਤੁਹਾਡੇ ਕਦਮ ਕਿੰਨੇ ਮੁਬਾਰਕ ਨੇ, ਤੁਸੀਂ ਮੇਰੇ ਘਰ ਆਏ ਪ੍ਰਸ਼ਾਦਾ ਛਕਣ, ਮੇਰੇ ਧਨ ਭਾਗ, ਤੁਹਾਡੇ ਕਦਮ ਕਿਤਨੇ ਮੁਬਾਰਕ ਨੇ, ਤੁਸੀਂ ਮੇਰੇ ਘਰ ਆਏ ਹੋ, ਉਧਰ ਮੇਰੇ ਘਰ ਬੱਚੇ ਨੇ ਜਨਮ ਲਿਆ, ਮੇਰੇ ਘਰ ਲੜਕਾ ਪੈਦਾ ਹੋਇਆ। ਇਹ ਸੁਣ ਕੇ ਉਹਨਾਂ ਬ੍ਰਾਹਮਣਾਂ ਨੇ ਖੁਸ਼ ਹੋਣ

ਕਾ ਪੈਦਾ ਹੋਇਆ ਹੈ। ਹੁਣੇ ਉਹ ਸ਼ਰਧਾਲੂ ਕਹਿਣ ਲੱਗਾ ਹੁਣੇ ਪੈਦਾ ਹੋਇਆ। ਕਹਿਣ ਲੱਗੇ ਫਿਰ ਤੇਰੇ ਘਰ ਦਾ ਭੋਜਨ ਇੱਕ ਪਾਸੇ ਰਿਹਾ, ਅਸਾਂ ਤੇ ਪਾਣੀ ਵੀ ਨਹੀਂ ਪੀਣਾ।

ਇਸ ਕਰਕੇ ਅਸਾਂ ਇਹ ਭੋਜਨ ਨਹੀਂ ਛੱਡਣਾ। ਉਸਨੇ ਬੜੇ ਤਰਲੇ ਲਏ, ਭੋਜਨ ਛੱਡ ਕੇ ਨਾ ਜਾਓ, ਅੱਜ ਖੁਸ਼ੀ ਦਾ ਦਿਨ ਹੈ, ਮੇਰੇ ਘਰ ਲੜਕਾ ਪੈਦਾ ਹੋਇਆ। ਕਹਿਣ ਲੱਗੇ ਕੁਛ ਵੀ ਹੋਵੇ, ਅਸਾਂ ਭੋਜਨ ਨਹੀਂ ਛੱਕਣਾ।

ਨੂਰ ਟਪਕਦੈ ਅੱਖਾਂ ਵਿੱਚ ਨਾਮ ਦੀ ਲਾਲੀ ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਂਦੀ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਆਓ ਪੰਡਿਤੋ ਆਓ ਬ੍ਰਾਹਮਣੋ ਬੈਠੋ ਜਿਹੜੀ ਵਿਚਾਰ ਕਰਨੀ ਹੈ ਬੈਠ ਕੇ ਕਰੋ ਕਿਉਂਕਿ ਵਿਚਾਰ ਬਹਿ ਕੇ ਹੁੰਦੀ ਹੈ ਸ਼ਾਂਤ ਮਨ ਨਾਲ ਹੁੰਦੀ ਹੈ ਤਲਖੀ ਨਾਲ ਨਹੀਂ ਬੈਠੋ ਆਪਣੀ ਗੱਲ ਸੁਣਾਓ

ਜਿਸ ਘਰ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਅੱਛਾ। ਕਹਿਣ ਲੱਗੇ ਮਹਾਰਾਜ, ਤੁਹਾਡੇ ਸਿੱਖਾਂ ਨੇ ਸੂਤਕ ਵਾਲੇ ਘਰੋਂ ਪ੍ਰਸ਼ਾਦਾ ਕਿਉਂ ਛਕਿਆ? ਉਸੇ ਦਿਨ ਜਿਸ ਦਿਨ ਬੱਚੇ ਨੇ ਜਨਮ ਲਿਆ। ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਕਹਿੰਦੇ ਹੋ ਜਿੱਥੇ ਬੱਚਾ ਜਨਮ ਲਵੇ ਉਹ ਸੂਤਕ ਵਾਲਾ ਘਰ ਹੈ, ਤੇ ਸੂਤਕ ਦਾ ਮਤਲਬ ਕੀ ਹੈ? ਕਹਿਣ ਲੱਗੇ ਮਹਾਰਾਜ, ਸੂਤਕ ਦਾ ਮਤਲਬ ਹੈ ਝੂਠ। ਸਾਹਿਬ ਜੀ ਕਹਿਣ ਲੱਗੇ, ਠੀਕ ਹੈ ਮੈਂ ਮੰਨ ਲਿਆ, ਸੂਤਕ ਦਾ ਮਤਲਬ ਝੂਠ ਹੈ।

ਆਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ ਤਿਸ ਮਹਿ ਰਾਖੀ ਜੋਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਧ ਸੰਗਤ ਜੀਓ, ਕੀਰਤਨ ਦੁਆਰਾ ਅਸੀਂ ਸ਼ਰਵਣ ਕੀਤਾ ਹੈ ਹਰਿਮੰਦਰ ਦੀ ਮਹਿਮਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਧਰਮ ਦੀ, ਇਸ ਗੁਰਮਤ ਮਾਰਗ ਦੀ ਆਰੰਭਤਾ ਕੀਤੀ ਹੈ, ਉਨ੍ਹਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਕਿਹੜਾ ਹੈ। ਸਤਿਗੁਰੂ ਕਹਿੰਦੇ ਹਨ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ। ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਹ ਉਸ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਹੈ, ਉਸ ਦਾ ਘਰ ਹੈ, ਉਸ ਦਾ ਮਹਿਲ ਹੈ। ਇਸ ਦੇ ਅੰਦਰ ਉਸ ਨੇ ਆਪਣੀ ਜੋਤ ਰੱਖੀ ਹੈ। ਰੋਜ਼ ਪੜ੍ਹਦੇ ਹਾਂ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਚਨ ਕੀਤਾ। ਸਤਿਗੁਰੂ ਕਹਿੰਦੇ ਨੇ ਹਰ ਮੰਦਰ ਇਹ ਸਰੀਰ ਹੈ। ਇਸੇ ਹੀ ਸ਼ਬਦ ਵਿਚ ਗੁਰਦੇਵ ਕਹਿੰਦੇ ਨੇ ਹਰ ਮੰਦਰ ਇਹ ਜਗਤ ਹੈ। ਬਹੁਤ ਸਾਰੇ ਪ੍ਰਮਾਣ ਇਸ ਦੇ ਸਬੰਧ ਵਿਚ ਦਿੱਤੇ ਜਾ ਸਕਦੇ ਨੇ, ਲੇਕਿਨ ਪ੍ਰਮਾਣ ਦੇਣ ਨਾਲੋਂ ਇਸ ਭਾਵ ਨੂੰ, ਇਸ ਵਿਚਾਰ ਤੇ ਸਿਧਾਂਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਇਸ ਵਿਸ਼ਵਾਸ ਵਿਚ ਨਹੀਂ ਹਨ ਕਿ ਕੋਈ ਇਕ ਜਗ੍ਹਾ, ਕੋਈ ਇਕ ਇਮਾਰਤ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੋ ਸਕਦੀ ਹੈ, ਕਿ ਸਿਰਫ ਉਥੇ ਹੀ ਰਹਿੰਦਾ ਹੋਵੇ। ਨਹੀਂ, ਉਨ੍ਹਾਂ ਦੀ ਦ੍ਰਿਸ਼ਟੀ ਵਿਚ ਸਮੁੱਚਾ ਸੰਸਾਰ, ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੈ, ਇਸ ਦੇ ਕਣ ਕਣ ਵਿਚ ਉਸ ਦਾ ਵਾਸ ਹੈ। ਇਸੇ ਵਿਚਾਰ ਦੀ ਵਿਆਖਿਆ ਕਰਦਿਆਂ ਭਾਈ ਨੰਦ ਲਾਲ ਜੀ ਨੇ ਬਿਲਕੁਲ ਸਪਸ਼ਟ ਕੀਤਾ, ਭਾਈ ਸਭ ਕਹਿੰਦੇ ਨੇ ਉਸ ਮਨੁੱਖ ਨੂੰ ਜਿਹੜਾ ਭ੍ਰਮਣ ਕਰਦਾ ਰੱਬ ਦਾ ਘਰ ਲੱਭਣ ਲਈ, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਹੈ, ਭਾਈ ਸਭ ਕਹਿੰਦੇ ਨੇ ਚਿਰਾ ਬੇਹੂਦਾ ਮੇਗਰਦੀ ਬਸਹਿਰਾ ਉਹ ਬਦਸ਼ਤ ਐ ਦਿਲ ਚੂਹਾਂ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਦਾ ਮੰਜ਼ਿਲ ਹਾ। ਕਹਿੰਦੇ ਨੇ ਰੱਬ ਤੇਰੇ ਅੰਦਰ ਵਸਦਾ ਤੇ ਤੂੰ ਬਾਹਰ ਨੱਠਿਆ ਫਿਰਦਾ ਹੈ, ਰੱਬ ਤੇਰੇ ਘਰ ਵਿਚ ਹੈ ਤੇ ਤੂੰ ਲੱਭਦਾ ਫਿਰਦਾ ਵੀ ਕਿਸੇ ਹੋਰ ਪਾਸੇ ਹੋਏਗਾ। ਕਹਿੰਦੇ ਨਹੀਂ, ਉਹ ਬਖਾਨਾ ਤੋਂ ਬਹਜ ਚੂਹ ਮੇਰਾ ਵੀ। ਕਹਿੰਦੇ ਨੇ ਉਹ ਜਦੋਂ ਤੇਰੇ ਅੰਦਰ ਟਿਕਾਣਾ ਬਣਾ ਕੇ ਬੈਠਾ ਤੇ ਤੂੰ ਕਿੱਥੇ ਲੱਭਦਾ ਫਿਰਦਾ। ਇਕ ਪੁਰਾਣੀ ਵਾਰਤਾ ਮੇਰੇ ਧਿਆਨ ਵਿਚ ਆਈ ਹੈ। ਕਹਿੰਦੇ ਨੇ ਸਿਰਜਣਾ ਕੀਤੀ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਖੁਦਾ ਨੇ ਸ੍ਰਿਸ਼ਟੀ ਦੀ। ਵਾਰਤਾ ਹੈ ਬੰਦੇ ਨੂੰ ਸਮਝਾਉਣ ਲਈ। ਤੇ ਜਿਸ ਵੇਲੇ ਮਨੁੱਖ ਬਣਾਇਆ ਤੇ ਮਨੁੱਖ ਬਹੁਤ ਸੂਝਵਾਨ ਹੈ ਤੇ ਆਪਣੀ ਜਿਹੜੀ ਕੈਬਨਿਟ ਸੀ, ਦੇਵਤੇ ਕਹਿ ਲੋ, ਫਰਿਸ਼ਤੇ ਕਹਿ ਲੋ, ਮੁੱਖ ਸਲਾਹਕਾਰ ਕਹਿ ਲੋ, ਰੱਬ ਨੇ ਬੁਲਾਏ, ਆਖਣ ਲੱਗਾ ਬਹੁਤ ਮੁਸ਼ਕਲ ਹੋ ਗਈ। ਮਨੁੱਖ ਬਣਾਇਆ ਹੈ ਤੇ ਨਿਤ ਨਵੇਂ ਸਵਾਲ, ਨਿਤ ਨਵੇਂ ਪ੍ਰਸ਼ਨ ਖੜੇ ਕਰ ਦਿੰਦਾ, ਐਸੀ ਚੀਜ਼ ਬਣਾ ਬੈਠੇ ਆ ਕਿ ਇਹ ਬਾ ਆਰਾਮ ਸਾਨੂੰ ਵੀ ਨਹੀਂ ਰਹਿਣ ਦਿੰਦੀ। ਕੀ ਕਰੀਏ, ਕੋਈ ਹੱਲ, ਕੋਈ ਵਸੀਲਾ ਲੱਭਣਾ ਚਾਹੀਦਾ। ਕਿੱਥੇ ਲੁਕਾਂ, ਜਿੱਥੇ ਜਾਵਾਂਗਾ ਇਸ ਨੇ ਭਾਲ ਕਰ ਲੈਣੀ ਹੈ। ਮਸ਼ੀਨਰੀ ਇਹੋ ਜਿਹੀ ਹੈ, ਬਣਤਰ ਐਸੀ ਹੈ ਕਿ ਇਸ ਨੇ ਖੋਜ ਤੇ ਤਲਾਸ਼ ਦੀ ਦੁਨੀਆਂ ਵਿਚ ਦੂਰ ਤੱਕ ਪਹੁੰਚ ਜਾਣਾ, ਮੈਂ ਕਿੱਥੇ ਲੁਕਾਂ। ਤਾਂ ਕਹਿਣ ਲੱਗੇ, ਇਕ ਬਜ਼ੁਰਗ ਨੇ ਸਲਾਹ ਦਿੱਤੀ, ਆਖਣ ਲੱਗਾ ਇੰਜ ਕਰੋ, ਇਸ ਮਨੁੱਖ ਦੇ ਅੰਦਰ ਵੜ ਜਾਓ, ਇਸ ਨਾਲੋਂ ਸੁਰੱਖਿਅਤ ਹੋਰ ਕੋਈ ਥਾਂ ਨਹੀਂ। ਇਹਨੇ ਬਾਹਰ ਭਾਲਦੇ ਫਿਰਨਾ ਤੇ ਤੁਸੀਂ ਆਪਣੇ ਆਰਾਮ ਨਾਲ ਅੰਦਰ ਟਿਕਾਣਾ ਕਰ ਲਿਓ। ਇਹ ਕਹਾਣੀ ਹੈ ਮਨੁੱਖ ਨੂੰ ਸਮਝਾਉਣ ਲਈ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਬੈਠਾ, ਪ੍ਰਮਾਤਮਾ ਤੇ ਮਨੁੱਖ ਦੇ ਅੰਦਰ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਹਰਿਮੰਦਰ ਦੀ ਰਚਨਾ ਕੀਤੀ ਤੇ ਸਾਨੂੰ ਸ਼ਾਇਦ ਬਹੁਤਿਆਂ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਸਾਹਿਬ ਨੇ ਵੀ ਇਕ ਰੱਬ ਦਾ ਘਰ ਬਣਾ ਦਿੱਤਾ ਜਿਵੇਂ ਬਾਕੀ ਧਰਮਾਂ ਨੇ ਬਣਾਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਉਤੇ ਸਵਾਲ ਉਸ ਵਕਤ ਦੇ ਸਿੱਖਾਂ ਨੇ ਵੀ ਕੀਤਾ ਸੀ।
ਆਖਣ ਲੱਗੇ ਗੁਰਦੇਵ ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ, ਆਖਣ ਲੱਗੇ ਜਿਹੜਾ ਸਰੋਵਰ ਹੈ ਨਾ, ਇਕ ਪ੍ਰਤੀਕ ਹੈ, ਇਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇਕ ਬੇੜਾ ਹੈ, ਇਕ ਬੋਹਿਤ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਤ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ, ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ਼ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ ਉਹ ਅਨੁਭਵ ਮੈਨੂੰ ਇਹ ਲੱਭਾ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ।
ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ ਤੇ ਜਿਹਦੇ ਨਾਲ ਮਨੁੱਖ ਦਾ ਆਪਾ ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੋਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ। ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੋਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ। ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ, ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਕ ਤੋਂ ਪੈਦਾ ਕੀਤੇ ਨੇ। ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਢੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਢੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ। ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਿਹੜੇ ਵਿਰੋਧੀ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ, ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ, ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਹੈ ਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ ਕਰਨਾ ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਇੱਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ। ਤੇ ਅੱਜ ਦੀ ਹਾਲਤ ਕੀ ਹੈ, ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ,
ਕਿਤੇ ਉਹਨਾਂ ਨੇ ਕਿਹਾ ਇਹ ਸਰੀਰ ਘੋੜੀ ਹੈ, ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇੱਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕਿ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕਿ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ।

ਇਹ ਸ਼ਬਦ ਅਕਾਲ ਉਸਤਤ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿੱਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ, ਮਸੀਤ, ਪੂਜਾ ਔਰ ਨਿਵਾਜ ਨੂੰ ਇੱਕ ਸਮਝਣ ਦਾ ਉਪਦੇਸ਼ ਕੀਤਾ ਔਰ ਇਹ ਉਪਦੇਸ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ।

ਆਪਸ ਵਿਚ ਲੜਨ ਵਾਲੇ ਹੋ, ਨਸਲਾਂ ਦੇ ਧਰਮ ਦੇ ਝਗੜੇ ਵਧਾਉਣ ਵਾਲੇ ਹੋ। ਆਪਣੇ ਮਨ ਵਿਚ ਇਕ ਗੱਲ ਸੋਚੋ, ਏਕੇ ਨੈਣ ਏਕੇ ਕਾਨ, ਸਾਰਿਆਂ ਕੋਲ ਇਕੋ ਵਰਗੀਆਂ ਅੱਖਾਂ ਨੇ, ਇਕੋ ਵਰਗਾ ਨੱਕ ਹੈ, ਇਕੋ ਵਰਗਾ ਸਰੀਰ ਹੈ, ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ ਪੰਜ ਤੱਤ ਮਿਲਾ ਕੇ, ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ। ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ ਘਰ ਸਾੜ ਦਿੱਤੇ ਜਾਂਦੇ ਕਾਰੋਬਾਰ ਲੁੱਟ ਲਏ ਜਾਂਦੇ ਹਨ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ ਇਹਦੇ ਵਿੱਚ ਵਾਹਿਗੁਰੂ ਇਹਦੇ ਵਿੱਚ ਰਾਮ ਨੇ ਕਮਾਲ ਦੀ ਗੱਲ ਇਹ ਹੈ ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ ਪਰ ਧਰਮ ਨੂੰ ਸਮਝ ਨਹੀਂ ਸਕੇ ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ ਰਾਮ ਦੀ ਵਾਹਿਗੁਰੂ ਦੀ ਜੋਤ ਨਹੀਂ ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੀ ਸਰੂਪ ਸਭ ਹੈ ਏਕ ਹੀ ਬਣਾਓ ਹੈ ਇਹ ਸਾਰੇ ਇੱਕ ਪਰਮੇਸ਼ਰ ਦੇ ਇੱਕ ਅੱਲਾ ਦੇ ਇੱਕ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ ਜੇ ਸਾਰਿਆਂ ਦਾ ਇੱਕੋ ਹੀ ਸਰੀਰ ਹੈ ਅੱਖਾਂ ਹਨ ਕੰਨ ਹਨ ਬੋਲੀ ਹੈ ਪੰਜ ਤੱਤਾਂ ਦਾ ਸਰੀਰ ਹੈ ਤੇ ਭਾਈ ਫਿਰ ਫਰਕ ਕੀ ਹੈ ਕਦੀ ਵਿਚਾਰ ਕਰੋ ਤੇ ਝਗੜੇ ਆਪੇ ਖਤਮ ਹੋ

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿੱਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ ਨੇ।

ਜਦ ਮਨ ਵਿੱਚ ਬਖੀਲੀ ਹੋਵੇ, ਨਫ਼ਰਤ ਹੋਵੇ, ਤੇ ਫਿਰ ਮਨ ਵਿੱਚ ਪਿਆਰ ਨਹੀਂ ਹੁੰਦਾ। ਤੇ ਸਾਹਿਬ ਜੀ ਬਾਣੀ ਦੁਆਰਾ ਵੀ ਇਹੋ ਹੀ ਸਮਝਾਉਂਦੇ ਨੇ ਕਿ ਮਨਾਂ ਵਿੱਚੋਂ ਜੇ ਨਫ਼ਰਤ ਦੂਰ ਕਰਨੀ ਹੈ ਤੇ ਫਿਰ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ, ਕੋਈ ਮੱਕਾ ਕਾਬਾ ਪੂਜਦਾ, ਕੋਈ ਸੁੰਨਤ ਕਰਦਾ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ। ਪਰ ਨਾਲ ਇੱਕ ਗੱਲ ਹੋਰ ਕਹੀ,

ਵੇਦਾਂ ਨੂੰ ਔਰ ਕਤੇਬਾਂ ਨੂੰ ਭੁਲਾ ਦਿੱਤਾ। ਵੇਦ ਦੀ ਪੂਜਾ ਹਿੰਦੂ ਕਰਦਾ ਹੈ, ਕਤੇਬ ਨੂੰ ਮੁਸਲਮਾਨ ਪੂਜਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਵੇਦਾਂ ਔਰ ਕਤੇਬਾਂ ਦਾ ਉਪਦੇਸ਼ ਭੁਲਾ ਦਿੱਤਾ ਔਰ ਦੁਨੀਆਂ ਜਿਹੜੀ ਹੈ ਦੇਖੋ ਲਾਲਚ ਵਿੱਚ ਫਸ ਕੇ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਸ਼ੈਤਾਨਾਂ ਦਾ ਰਾਹ ਨਫ਼ਰਤ, ਈਰਖਾ, ਦੁਬਦਾ ਔਰ ਝਗੜੇ।

ਸੱਚ ਕਿਨਾਰੇ ਰਹਿ ਗਿਆ, ਸੱਚ ਇੱਕ ਪਾਸੇ ਰਹਿ ਗਿਆ। ਬ੍ਰਾਹਮਣ ਔਰ ਮੌਲਾਣੇ ਆਪਸ ਵਿੱਚ ਪਏ ਲੜਦੇ ਮਰਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਅਗਰ ਇਨਸਾਨ ਸੱਚ ਨੂੰ ਨਾ ਛੱਡੇ, ਸੱਚ ਪੱਲੇ ਰੱਖੇ ਤੇ ਕਦੀ ਵੀ ਝਗੜਾ ਨਹੀਂ ਹੁੰਦਾ। ਸੱਚ ਕਿਨਾਰੇ ਰਹਿ ਗਿਆ ਬ੍ਰਾਹਮਣ ਮੌਲਾਣੇ, ਕਿਉਂ ਨਾ ਆਪਣ ਜਾਣੇ ਫਿਰੋ ਸੱਚ ਦਿੱਤਾ। ਰਾਮ ਦੇ ਨਾਮ ਨੂੰ ਸਮਝਿਆ ਨਹੀਂ, ਝਗੜੇ ਪਾ ਲਏ ਔਰ ਜਿਹੜਾ ਇਹ ਜਨਮ ਮਿਲਿਆ ਝਗੜਿਆਂ ਵਿੱਚ ਗਵਾ ਲਿਆ ਔਰ ਆਵਾਗਾਉਣ ਦਾ ਚੱਕਰ ਜਿਹੜਾ ਇਹ ਉਸੇ ਤਰ੍ਹਾਂ ਹੀ

ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਹੈ ਕਿ ਭਾਈ ਕਿਉਂ ਲੜਦੇ ਹੋ, ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ ਔਰ ਜੋ ਸੱਚਾਈ ਹੈ।

रोजे ईद निवाज ਇਹ ਜ਼ਰੂਰੀ ਕਰ ਦਿੱਤੇ ਔਰ ਸੰਸਾਰ ਦੇ ਵਿੱਚ ਜਿਹੜੇ ਮੁਸਲਮਾਨ ਹਨ ਉਹ ਇਹਨਾਂ ਦੇ

ਕੁਝ ਜ਼ਾਲਮ ਬਾਦਸ਼ਾਹ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਰ ਨੂੰ ਕਹਿੰਦੇ ਨੇ, ਉਹ ਮੰਦਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਇਹ ਨਾ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ ਸਤਿਕਾਰ ਨਹੀਂ ਕਰਦੇ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ।

ਮਾਨ ਕਰਦਾ ਹੈ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ, ਪਾਈ ਲੈਣਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਬਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਬਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਬਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ, ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ, ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਗੁਰਪੀਰਾਂ ਕੀ, ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ।

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਭਾਈ, ਸਾਧ ਸੰਗਤ ਬੋਲੋ ਸ੍ਰੀ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ। ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨਾ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ। ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਿਆ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈਂ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਖ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ। ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ।
ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਲੋਟਾ ਨਾਲੇ ਵਿੱਚ ਸੁੱਟ ਦਿੱਤਾ। ਆਖਿਆ ਸ੍ਰੀ ਚੰਦ ਪੁੱਤਰ, ਆ ਲੋਟਾ ਤਾਂ ਕੱਢ ਲਿਆ ਮਹਾਰਾਜ, ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ, ਕੱਢ ਲਿਆਏਗਾ। ਲਖਮੀ ਦਾਸ ਪੁੱਤਰ, ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ, ਹੁਣੇ ਕੋਈ ਸੇਵਾਦਾਰ ਆਉਂਦਾ, ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ। ਲੈਣੇ ਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ, ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਭਾਈ ਚਿੱਕੜ ਵਿੱਚ ਲਿਬੜ ਜਾਵਾਂਗਾ, ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ। ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਕਰਨਗੇ ਇਹਦੇ ਸਦਕੇ। ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ। ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ, ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ, ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਏ ਹੋ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ, ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ, ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ, ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ। ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ। ਉਚਾਰਨ ਕਰੋ ਸ੍ਰੀ। ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ, ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇ।

اپنے داس کو اپنے داس کو پیو سہارا.

એ પાવન પવિત્ર શબ્દ આશા મહેલા પહેલા ધન ગુરુ નાનક પાતશાહ ਦਾ ਉਚਾਰਨ ਕੀਤਾ ਹੈ। ਜਿਸ ਸ਼ਬਦ ਅੰਦਰ ਸਤਿਗੁਰ ਸਾਨੂੰ ਉਪਦੇਸ਼ ਦਿੰਦੇ ਹੋਏ ਇੱਕ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਹੇ ਮਨੁੱਖ ਹੇ ਇਨਸਾਨ, ਜੋਤ ਵੇਖ ਜਾਤ ਨਾ ਪੁੱਛ। ਕਿਉਂਕਿ ਸਾਡਾ ਸੰਬੰਧ ਜੋਤ ਨਾਲ ਹੈ, ਜਾਤ ਨਾਲ ਨਹੀਂ। ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ, ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ, ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਜੋੜਦੀ ਹੈ। ਦੋਨਾਂ ਗੱਲਾਂ ਦਾ ਖਿਆਲ ਰੱਖਣਾ। ਜੋਤ ਪੁੱਛਣ ਕਰਕੇ ਨਿਕਟਤਾ ਆਉਂਦੀ ਹੈ, ਜਾਤ ਪੁੱਛਣ ਕਰਕੇ ਮਨੁੱਖ ਤੋਂ ਦੂਰ ਹੋ ਜਾਂਦਾ ਹੈ। ਹੁਣ ਇਹ ਬਚਨ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ, ਕਰਕੇ ਦਿਖਾਇਆ। ਜਾਣੋ ਜੋਤ ਨਾ ਪੁੱਛੋ ਜਾਤੀ, ਜੋਤ ਵੇਖ ਪਾਈ ਜਾਤ ਨਾ ਪੁੱਛ। ਕਿਉਂਕਿ ਜਾਤ ਨੇ ਹਮੇਸ਼ਾ ਤੋੜਿਆ ਜੋੜਿਆ ਨਹੀਂ, ਤੇ ਜਿਹੜੀ ਜੋਤ ਹੈ ਉਹ ਇੱਕ ਕਰ ਦਿੰਦੀ। ਹੁਣ ਸਤਿਗੁਰੂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ ਕੁਝ ਗੱਲਾਂ, ਆਪਦੀ ਚੋਲੀ ਪਾਵਾਂ।

ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ, ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ। ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪਦੀ ਝੋਲੀ ਪਾਵਾਂ ਕਿ ਸਤਿਗੁਰੂ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰ ਆਰਾਮ ਕਰ ਰਹੇ ਸਨ, ਸਤਿਗੁਰ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ? ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਿਹਾ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇੰਦਾ, ਭਾਈ ਰਬਾਬ ਕਮਾਲ ਵਜਾ ਰਹੀ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ, ਇਹਦਾ ਆਨੰਦ ਕੁਝ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ, ਇਹਦਾ ਆਨੰਦ ਕੁਝ ਹੋਰ ਹੋਵੇ। ਕੌਣ ਹੈ? ਸਤਿਗੁਰ ਪੁੱਛ ਕਰਦੇ ਨੇ, ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ, ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ, ਵੀ ਇਹ ਬੜਾ ਦਾਨਾ ਹੈ। ਦਾਨਾ ਸਿਆਣੇ ਨੂੰ ਹੈ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰੂ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ, ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ, ਛੋਟੀ ਜੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ, ਤੂੰ ਕੌਣ ਹੈ? ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਏਗੀ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ, ਤੂੰ ਮਰਦਾਨਾ। ਮਰਦਾਨਾ ਕਹਿਣ ਲੱਗਾ ਸਤਿਗੁਰ, ਜਾਟ ਤੇ ਉੱਥੇ ਹੀ ਰਹਿ ਗਈ। ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਤਾਂ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ। ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ, ਇਹ ਦੀਵਾਰ ਇਹੋ ਜਿਹੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਇਆ।